ਸੋਚ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਆਪ ਸਾਰੀਆਂ ਸੰਗਤਾਂ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਫੁੱਲਾਂ ਚੁੱਕਾਂ ਦੀ ਸੀਮਾ ਫਤਿਹ ਸਾਂਝੀ ਕਰੋ ਜੀ। ਵਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ, ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾ ਸੁਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ

पढ़न रखी सुर जुग जुग वेदानाले। गावन तुदनो मोहनिया मन मोहन सुर्ग मच पयाले। गावन तुदनो रतन उपाये तेरे अठसठ तीर्थ नाले। गावन तुदनो जोद महाबल सूरा गावन तुदनो खाणी चारे। गावन तुदनो खंड मंडल ब्रह्मंडा कर कर रखे तेरे तारे। सही तुदनो गावन जो तुद पावन रते तेरे भगत रसाले। होर केते तुदनो गावन से मैं चित ना आवन। नानक क्या बीचारे सोई सोई सदा सच साहिब साचा साची नाई। है पी होसी जाय न जासी रचना जिन रचाई। रंगी रंगी पाती कर कर जिनसी माया जिन उपाई। कर कर देख कीता अपना ज्यों तिस दी वड्याई। जो तिस भावै सोई करसी फिर हुक्म न करना जाई। सो पातशाहो साहपत साहिब नानक रहण रजाई। आसा महला पहला सुन वड्डा आखै सब कोए। केवड वड्डा डीठा होए कीमत पाए न कहया जाए। कहने वाले तेरे रहे समाए। वड्डे मेरे साहिबा गहर गंभीरा गुणी गहीरा। कोय न जाने तेरा केता केवड चीरा रहाओ। सब सुरती मिल सुरत कमाई सब कीमत मिल कीमत पाई। ज्ञानी त्यानी गुर गुर हाई कहन न जाई तेरी तिल वड्याई। सब सत सब तप सब चंगियाईया सिद्धां पुरखां कियां वड्याईया। तुद विण सिद्धि किन्ना ना पाईया करम मिला ना ही ठाक रहाईया। आखण वाला क्या वेचारा सिफती भरे तेरे भंडारा जिस तू दे तिसै क्या चारा। नानक सच सवारण हारा आसा महला पहला। आखां जीवां विसरै मर जाओ आखणी औखा साचा नाओ। साचे नाम की लागै भूख उत भूखै खाए चलियै दुख। सो क्यों विसरै मेरी माए साचा साहिब साचा नाए रहाओ। साचे नाम की तिल वड्याई आख थके कीमत नहीं पाई। जे सब मिलकै आखण पाहे वड्डा ना होवै घाट ना जाए। ना ओह मरै ना होवै सोग देंदा रह ना चूकै भोग। गुण एहो होर ना ही कोए ना को होवा ना को होए। जेवड आप तेवड तेरी दात जिन दिन करकै कीती रात। खसम विसार है ते कम जात नानक नावै बाज सनात। राग गूजी महला चौथा हर के जन सतगुर सतपुरखा बिनो करो गुरपास। हम कीरे किरम सतगुर सरनाई कर दया नाम परगास। मेरे मीत गुरदेव मोको राम नाम परगास। गुरमत नाम मेरा प्राण सखाई हर कीरत हमरी रह रास रहाओ। हर जन के वड भाग वडेरे जिन हर हर श्रद्धा हर प्यास। हर हर नाम मिला तृप्ता सह मिल संगत गुण परगास। जिन हर हर हर रस नाम ना पाया ते भाग हीन जम पास। जो सतगुर सरण संगत नहीं आए त्रिग जीवे त्रिग जीवास। जिन हर जन सतगुर संगत पाई तिन तुर मस्तक लिखिया लिखास। धन धन सत संगत जित हर रस पाया मिल जन नानक नाम परगास। रा गुजरी महला पंजवा। काहे रे मन चित वह उदम जा आहर हर जियो परया। सैल पत्थर मह जंत उपाए ताका रिजक आगे कर तरया। मेरे माधो जी सत संगत मिले सो तरया। गुर प्रसाद परम पद पाया सूके कास्ट हरिया रहाओ। जनन पिता लोक सुत बनिता कोई न किसकी तरिया। सिर सिर रिजक संभाहे ठाकुर काहे मन भौ करिया। ऊडे ऊड आवै सह कोसा तिस पाछ बचरे छरिया।
ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋਂ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲ ਹਮ ਦੇਖਾਂ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ
ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੇ ਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੋਵੇ ਬੈਠਾ ਕਹੂ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸਤੁਜ ਤਵ ਸਰ ਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੇ ਮਰੇ
पुरख जवन पग परे तिहारे तिनके तुम संकट सब टारे जो कल को एक बार त्यै है ताके काल निकट नह है रक्षा होए ताही सब काला दुष्ट अरिष्ट टरै तत्काला कृपा दृष्ट तन जाहे निहर हो ताके ताप तनक मह हर हो रिद्ध सिद्ध कर्मो सब होई दुष्ट छहां छुए सकै न कोई एक बार जिन तुम्हें संभारा काल फास ते ताहे उबारा जिन नर नाम तिहारो कहा दारिद दुष्ट दोख तेरा खड़ग के तुम्हें शरण तिहारी आप हाथ दहले हो उबारी सर्व ठोर मोह हो सहाई दुष्ट दोख तेले हो बचाई कृपा करी हम पर जगमाता ग्रंथ करा पूरन सुभराता किल बिख सकल देह को हरता दुष्ट दोखियन को छय करता श्री अस्तुज जब पय दयाला पूरन करा ग्रंथ तत्काला मन बांछत फल पावे सोई दुख न तिसै व्यापत कोई अडिल सुनै गुंग जो याहे सोरस ना पावई सुनै मूढ़ चित लाए चतुरता आवई दुख दर्द पौ निकट न तिन नर के रह हो जो या की एक बार चौपई को कह चौपई संबत सत्रह सहस पणिज अर्ध सहस फुन तीन कह जय भाद्रव सुधी अष्टमी रववारा तीर सतुद्रव ग्रंथ सुधारा सवैया पाए गहे जब ते तुमरे तब ते को आंख तरे नहीं आन्यो राम रहीम पुराण कुरान अनेक कह मत एक न मान्यो सिमरत शास्त्र वेद सब बहु भेद कहें हम एक न जान्यो सिरियस पान कृपा तुमरी कर मैं न कहियो सब तोहे बखान्यो दोहरा सगल द्वार को छाड़ कर गयो तुहारो द्वार बाहे गहे की लाज अस गोविंद दास तुहार रामकली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सहज सेती मन वजियां वाधाइयां राग रतन परवार परियां शब्द गावन आईयां शब्दो ता गावहु हरि केरा मन जिनी वसाया कह नानक आनंद होआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारणा अंगीकार ओह करे तेरा कारज सब सवारणा सबना गल्ला समरथ स्वामी सो क्यों मनोह विसारे कह नानक मन मेरे सदा रहो हर नाले साचे साहेबा क्या नाही घर तेरा घर ता तेरा सब किछ है जिस देह सो पावे सदा सिफत सलाह तेरी नाम मन वसावे नाम जिनकै मन वसिया वाजे शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाइया कर शांत सुख मन आए वसिया जिन इच्छा सब पुजाइया सदा कुर्बान कीता गुरु विटो जिस दियां एह वडियाइया कह नानक सुनो संतो शब्द तरह प्यारो साचा नाम मेरा आधारो
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖਿ ਉਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾ

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चुन खाइए कंदा ग्रह ताजे बन खंड जाइए।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 613 ਅਤੇ 14 ਤੇ ਇਹ ਹੁਕਮਨਾਮਾ ਸੁਰਠ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਸਕ ਜੀ ਮਹਾਰਾਜ, ਕਿਰਪਾ ਕੀਤੀ ਆਸਨ ਤੇ ਬੜੀ ਸ਼ਰਧਾ ਪਰਮ ਸਾਹਿਬ ਪੁੱਤਰ ਗਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ, ਪਰਮ ਸੰਧਿਆ ਸਮਾ ਜਾਣ ਕੇ ਸੋਤਰ ਰਿਆ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਸਹਾਰੀਆਂ ਪਰੀ ਮਾਰੇ ਬਖਸ਼ੇ ਪੁਤਕਾਂ ਨੂੰ ਸਰਵ ਕੀਤੇ ਨੇ। ਸੁਸ਼ਾਸਨ ਸਿੰਘ ਦਾ ਦਸਤਾ ਸਮਾ ਗੁਰੂ ਸਾਹਿਬ ਨੇ ਗੁਰਮੁਖਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਹਿਬ ਸਮਰ ਕੀ ਰੱਬ ਹੋ ਰਹੇ ਜਿਸ ਸਭ ਤੋਂ ਪਹਿਲਾਂ ਕੀਰਤਨ ਕਰਨ ਕੋ ਆਈ ਹਰਭਜਨ ਸਿੰਘ ਜੀ ਲਹਿਰੀ ਰਜਸਾ ਠੀਕ 7 ਵਜੇ ਤੱਕ 7 ਤੋਂ 7 ਮਿਲਦਾ ਕਥਾ ਕਰਨਗੇ ਭਾਈ ਸਾਹਿਬ, 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਸਨਾਥ ਦਾ ਜਥਾ। ਸਾਰੇ ਸੰਗਤਾਂ ਨੂੰ ਬੇਨਤੀ ਕਿ 8:30 ਵਜੇ ਤੱਕ ਅੱਜ ਦੇ ਸ਼ਾਮ ਦੇ ਸਾਰੇ ਕਥਕ ਸਰਵਣ ਕਰਕੇ ਜੀਵਨ ਦੇ ਗਣਿਆ ਸਫਲਾ ਕਰੋ। ਪ੍ਰਸਾਦ ਸਿੰਘ ਜੀ ਆਸਣ ਤੈਨੂੰ ਪਤਾ ਹੈ ਕਿ ਕੰਸਟਰਕਸ਼ਨ ਚੱਲ ਰਹੀ ਹੈ 6 ਸਾਲ ਦੇ 8 ਸਾਲ ਦੀ, ਇਹ ਜੀ ਬੇਨਤ ਮਾਇਆ ਦੀ ਲੋੜ ਹੈ। ਸਾਧ ਸੰਗਤ ਜੀ ਮਾਰੇ ਮਸ਼ਹੂਰ ਕੀਤੀ ਬੇਨਤ ਪੁਰਾਣਾ ਵੱਲੋਂ ਮਿਹਨਤ ਮਾਇਆ ਆ ਰਹੀ ਹੈ, ਸੋ ਵੱਡ ਭਾਗੇ ਹਨ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਜੀ। ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਦਸਾਂ ਸਫਲ ਕਰਦਿਆਂ ਹੋਇਆ ਜ਼ਰੂਰ ਗੁਰੂ ਘਰ ਇਸ ਕੰਸਟਰਕਸ਼ਨ ਵਿੱਚ ਹਿੱਸਾ ਪਾ ਕੇ ਜੀਵਨ ਕਿਹੜੇ ਸਫਲਾ ਕਰੋ। ਅਸੀਂ ਸਾਰੇ ਮਿਲ ਕੇ ਇਸ ਕੰਮ ਨੂੰ ਸਾਰਿਆਂ ਨੂੰ ਬੜੀ ਸ਼ਾਨ ਸ਼ਬਦ ਸਪੂਰਨ ਕਰ ਸਕੀਏ। ਸਾਧ ਸੰਗਤ ਜੀ ਆਪ ਸਹਿਜ ਪਾਠ ਹਰ ਰੋਜ਼ ਸਰਵਣ ਕਰ ਰਹੇ ਹੋ, ਸੋ ਜਿੰਨੇ ਸੁਣ ਪੈਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਦੇਵ ਦੇ ਨੇੜੇ ਜਾ ਕੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਸਾਰੇ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਸਹਿਜ ਪਾਠ ਕਰ ਰਹੇ ਨੇ, ਵੱਡ ਭਾਗੇ ਹਨ। ਔਰ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰ ਰਹੇ ਨੇ, ਕੀਤੇ ਨੇ ਜਾਂ ਕਰਨਾ ਚਾਹੁੰਦੇ ਨੇ, ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਮ ਦਿਓ ਅਤੇ ਨੰਬਰ ਦੇ ਕੇ ਟੈਲੀਫੋਨ ਨੰਬਰ ਦੇ ਕੇ ਆਪ ਤੁਸੀਂ ਨਾਲ ਸੇਵਾ ਨਿਭਾ ਸਕਦੇ ਹੋ, ਅਤੇ ਨਾਲ ਤੁਹਾਡੀ ਸਾਰਿਆਂ ਦੀ ਸਾਜੀ ਇੱਕੋ ਦਿਨ ਅਰਦਾਸ ਹੋ ਜਾਵੇਗੀ। ਸੁਸ਼ਾਸ ਸਿੰਘ ਜੀ ਹੋਰ ਆਪ ਸੰਗਤ ਨੂੰ ਬੇਨਤੀ ਹੈ ਕਿ 27-31 ਦਾ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰੂ ਘਰ ਸਾਹਿਬ ਨੂੰ ਜੀ, ਉਸ ਨੂੰ ਜ਼ਰੂਰ ਹਾਜ਼ਰੀਆਂ ਭਰੋ। ਸਾਧ ਸਿੰਘ ਜੀ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਸੋ ਉਸ ਦਿਨ ਵੀ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। ਸੋ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਦਾ, ਉਸ ਦਿਨ ਵੀ ਸਾਰੇ ਆਓ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਉਸ ਸਮੇਂ ਗੁਰੂ ਮਹਾਰਾਜ ਦੀ ਸ਼ਾਨ ਸ਼ੌਕਤ ਨੂੰ ਸਪੂਰਨ ਰੱਖਣ ਵਾਸਤੇ ਰੱਖਿਆ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਨੂੰ ਯਾਦ ਕਰੀਏ। ਸਤਿ ਸੰਗਤ ਜੀ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਖਮ ਸਿੰਘ ਜੀ ਦਾ, ਆਪਣੇ ਹਾਜ਼ਰੀ ਭਰ ਕੇ ਉਹਦੇ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂਗੇ ਕਿ ਬ੍ਰਹਮ ਕਹਾਣੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Thank you.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰਿਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਵੈ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਖਣੇ ਮਹੱਲਾ ਪੰਜਵਾਂ ਲੋੜੀਂਦੋ ਹੱਬ ਜਾਏ ਸੋ ਮੀਰਾ ਮੀਰਨ ਸਿਰ ਹੱਠ ਮੰਜਾਹੂ ਸੋ ਧਣੀ ਚੌਦੋ ਮੁਖ ਅਲਾਏ। ਲੋੜੀਂਦੋ ਹੱਬ ਜਾਏ ਸੋ ਮੀਰਾ ਮੀਰਨ ਸਿਰ ਹੱਠ ਮੰਜਾਹੂ ਸੋ ਧਣੀ ਚੌਂਦੋ ਮੁਖ ਅਲਾਏ। ਮਹੱਲਾ ਪੰਜਵਾਂ ਮਾਣਕੂ ਮੋਹੇ ਮਾਉ ਡਿੰਨਾ ਧਣੀ ਅਪਾਹੇ
हियाओ महिंजा ठंडड़ा।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, ਉਹਨਾਂ ਦੇ ਜਥੇ ਪਾਸੋਂ ਆਰਤੀ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਇਹ ਜੋ ਪਾਵਨ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਪੌੜੀ ਅਤੇ ਪੌੜੀ ਦੇ ਨਾਲ ਤਿੰਨ ਸਲੋਕ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਮਾਰੂ ਰਾਗ ਦੀ ਇਹ ਵਾਰ ਹੈ ਜਿਸ ਪੌੜੀ ਦਾ ਅਤੇ ਸਲੋਕਾਂ ਦਾ ਤੁਸੀਂ ਪਾਠ ਸਰਵਣ ਕੀਤਾ। ਆਓ ਗੁਰਮੁਖੋ, ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੇ ਇਹਨਾਂ ਸਲੋਕਾਂ ਰਾਹੀਂ ਅਤੇ ਪੌੜੀ ਰਾਹੀਂ ਸਾਡੇ 'ਤੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਗੁਰੂ ਕਰੋ ਕਿਰਪਾ ਦਿਓ, ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਜੋ ਉਚਾਰਨ ਕੀਤੀ ਹੈ, ਬੜੀ ਸਰਲ ਬਾਣੀ ਵੀ ਤੇ ਥੋੜ੍ਹੀ ਜਿਹੀ ਭਾਰੀ ਬਾਣੀ, ਔਖੀ ਬਾਣੀ ਵੀ ਉਚਾਰਨ ਕੀਤੀ। ਜਿਵੇਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ, ਇਹ ਸੁਖਮਣੀ ਸਾਹਿਬ ਮਹਾਰਾਜ ਜੀ ਨੇ ਬਹੁਤ ਸਰਲ ਬਾਣੀ, ਬੜੀ ਸੌਖੀ ਬਾਣੀ, ਇੰਝ ਕਹਿ ਲਈ ਵੀ ਬੜੀ ਛੇਤੀ ਸਮਝ ਆਉਣ ਵਾਲੀ ਉਚਾਰਨ ਕੀਤੀ। ਕੋਈ ਵੀ ਸਲੋਕ ਲੈ ਲਓ, ਅਸ਼ਟਪਦੀ ਲੈ ਲਓ, ਜਿਵੇਂ ਮਹਾਰਾਜ ਜੀ ਜ਼ਿਕਰ ਕੀਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਾਨੂੰ ਅਰਥ ਜਿਹੜੇ ਇਹ ਬਹੁਤਾ ਜ਼ੋਰ ਦੇ ਕੇ ਸਮਝਣ ਦੀ ਲੋੜ ਨੇ। ਤੁਸੀਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹ ਲਓ, ਇਹ ਸਾਡੀ ਸਮਝ ਵਿੱਚ ਆ ਜਾਣ। ਸੋਠ ਰਾਗ ਦੇ ਸ਼ਬਦ ਨੇ ਬੜੀ ਸਰਲ ਬਾਣੀ, ਬਹੁਤ ਸਰਲ, ਪਰ ਕੁਝ ਮਹਿੰਗੀਆਂ ਬਾਣੀਆਂ ਦੇ ਵਿੱਚੋਂ ਸਾਡੇ ਵਿਦਵਾਨਾਂ ਨੇ ਜ਼ਿਕਰ ਕੀਤਾ, ਜਿਵੇਂ ਸਹਿਸ ਕਿਰਤੀ ਹੈ, ਉਹ ਪੜ੍ਹਨੀ ਵੀ ਬਹੁਤ ਔਖੀ, ਉਹਨੂੰ ਸਮਝਣਾ ਵੀ ਬਹੁਤ ਔਖਾ। ਇਸੇ ਤਰ੍ਹਾਂ ਭੱਟਾਂ ਦੇ ਉਚਾਰਨ ਕੀਤੇ ਹੋਏ ਸਵੱਈਏ ਜਿਹੜੇ ਨੇ, ਉਹ ਵੀ ਭਾਰੀ ਬਾਣੀ, ਭਾਰੀ ਦੇ ਅਰਥ ਕਰਾਂਗੇ ਮਹਿੰਗੀ, ਮਹਿੰਗੀ ਦੇ ਅਰਥ ਨੇ ਜਿਹੜੇ ਮੁਸ਼ਕਲ ਦੇ ਨਾਲ ਥੋੜ੍ਹਾ ਜਿਹਾ ਜ਼ੋਰ ਦੇਣ ਦੇ ਨਾਲ ਸਮਝ ਵਿੱਚ ਆਉਂਦੇ ਨੇ। ਅਤੇ ਜ਼ਿਆਦਾਤਰ ਇਹ ਬਾਣੀਆਂ ਦੇ ਵਿੱਚੋਂ ਜਿਹੜੀ ਆਹ ਅੱਜ ਆਪਾਂ ਬਾਣੀ ਪੜ੍ਹ ਰਹੇ ਹਾਂ ਡੱਖਣੇ, ਇਹ ਵੀ ਭਾਰੀ ਬਾਣੀ ਹੈ, ਛੇਤੀ ਸਮਝ ਆਉਣ ਵਾਲੀ ਨੇ। ਇੱਥੋਂ ਤੱਕ ਵੀ ਇਹਨਾਂ ਬਾਣੀਆਂ ਨਾਲ ਜੇ ਪਾਠ ਕਰਨਾ ਹੈ ਨਾ, ਅਤੇ ਜਿੰਨੀ ਦੇਰ ਤੱਕ ਆਪਾਂ ਕਿਸੇ ਸਿਆਣੇ ਉਸਤਾਦ ਕੋਲੋਂ ਪਾਠ ਸਿੱਖਾਂਗੇ ਨੇ, ਉਚਾਰਨ ਕਰਨਾ ਵੀ ਇਹਨਾਂ ਦਾ ਬਹੁਤ ਭਾਰੀ ਔਖਾ। ਮਹਿੰਗੀਆਂ ਬਾਣੀਆਂ ਦੇ ਵਿੱਚੋਂ ਇਹ ਬਾਣੀ ਹੈ ਜਿਹਦੇ ਅਰਥਾਂ ਨੂੰ ਕਈ ਵਾਰੀ ਪੜ੍ਹਨ ਤੋਂ ਬਾਅਦ, ਵਾਰ ਵਾਰ ਪੜ੍ਹਨ ਤੋਂ ਬਾਅਦ ਕੁਝ ਸਾਡੇ ਪੱਲੇ ਪੈਂਦਾ। ਪਹਿਲਾਂ ਅੱਖਰੀ ਅਰਥ ਕਰ ਲਈਏ, ਕਿਉਂਕਿ ਅਖੀਰ ਦੇ ਵਿੱਚ ਪ੍ਰਕਰਨ ਲੰਬੇਰਾ ਹੋਣ ਦੇ ਕਰਕੇ ਕਈ ਵਾਰੀ ਉਸ ਸਲੋਕ ਵਿੱਚ ਛੱਡਣਾ ਪੈਂਦਾ।
ਤੇ ਗੁਰਮੁਖਾਂ ਵੱਲੋਂ ਵੀ ਹੁਕਮ ਹੁੰਦਾ ਵੀ ਚਲੋ ਇਹਨੂੰ ਪੌੜੀ ਨੂੰ ਵਾਰ ਨੂੰ ਆਪਾਂ ਕੰਪਲੀਟ ਕਰ ਲਈਏ। ਇਸ ਕਰਕੇ ਮੈਂ ਪਹਿਲਾਂ ਅੱਖਰੀ ਅਰਥ ਕਰਦਿਆਂ, ਬਾਅਦ ਵਿੱਚ ਇਹਦਾ ਕੇਂਦਰੀ ਭਾਵ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤਾ ਹੈ ਉਹਦੇ ਨਾਲ ਕੁਝ ਪ੍ਰਮਾਣ ਲੈ ਕੇ ਇਹਦੀ ਵਿਚਾਰ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਪਹਿਲਾ ਸਲੋਕ ਮਹਾਰਾਜ ਜੀ ਨੇ ਆਰੰਭ ਕੀਤਾ ਡੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਇਸ ਸਲੋਕ ਨੂੰ ਉਚਾਰਨ ਕਰਨ ਵਾਲੇ ਨੇ। ਲੋੜੀਂਦੋ ਹੱਬ ਜਾਇਓ, ਲੋੜੀਂਦੋ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ, ਜਿਸ ਨੂੰ ਮੈਂ ਲੋੜਦਾ ਸੀ ਜਾਂ ਇੰਜ ਕਹਿ ਲਈਏ ਲੱਭਦਾ ਸੀ। ਹੱਬ ਜਾਏ, ਹੱਬ ਜਾਏ ਦੇ ਅਰਥ ਕੀਤੇ ਨੇ ਹੁਣ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਜਿਸ ਵਾਹਿਗੁਰੂ ਨੂੰ ਮੈਂ ਲੱਭਦਾ ਸੀ ਭਾੜਦਾ ਸੀ ਉਹਨੇ ਸਿਰ ਤੇ ਹੱਥ ਰੱਖਿਆ ਏ, ਨਾਮ ਹਿਰਦੇ ਵਿੱਚ ਪੱਕਾ ਹੋਣ ਦੇ ਕਰਕੇ ਉਹ ਮੈਨੂੰ ਹੱਬ ਜਾਏ ਹਰੇਕ ਜਗ੍ਹਾ ਤੇ। ਹੱਬ ਜਾਏ, ਜਾਏ ਦੇ ਅਰਥ ਨੇ ਥਾਂ, ਹੱਬ ਜਾਏ ਨੇ ਹਰੇਕ, ਹਰੇਕ ਥਾਂ ਤੇ ਮੈਨੂੰ ਦਿਸਣਾ ਸ਼ੁਰੂ ਕਰ। ਮੈਂ ਕੇਵਲ ਅੱਖਰੀ ਅਰਥ ਹੀ ਕਰਨੇ ਨੇ, ਬਾਅਦ ਵਿੱਚ ਪ੍ਰਮਾਣ ਸਾਂਝੇ ਕਰਾਂਗੇ। ਲੋੜੀਂਦੋ ਹੱਬ ਜਾਏ, ਹਰੇਕ ਜਗ੍ਹਾ ਤੇ ਲੱਭ ਪਿਆ ਹੈ, ਮੈਨੂੰ ਦਿਸ ਪਿਆ ਹੈ। ਸੋ ਮੀਰਾ ਮੀਰਨ ਸਿਰ, ਉਹ ਪਾਤਸ਼ਾਹ ਉਹ ਵਾਹਿਗੁਰੂ ਜਿਹੜਾ ਪਾਤਸ਼ਾਹ ਦਾ ਵੀ ਪਾਤਸ਼ਾਹ, ਬਾਦਸ਼ਾਹ ਦਾ ਵੀ ਬਾਦਸ਼ਾਹ। ਦੋ ਸ਼ਬਦ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਵਰਤਦੇ ਹਾਂ, ਮੀਰੀ ਅਤੇ ਪੀਰੀ, ਮੀਰ ਜਾਂ ਪੀਰ। ਪੀਰ ਦੇ ਅਰਥ ਨੇ ਭਗਤੀ, ਮੀਰ ਦੇ ਅਰਥ ਨੇ ਅਮੀਰੀ, ਬਾਦਸ਼ਾਹ ਕਹਿ ਲਿਓ, ਜਾਂ ਮੀਰ ਸੁਣਿਆ ਤਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਐਮਨਾਬਾਦ ਦੀ ਧਰਤੀ ਤੇ ਇਸ ਮੀਰ ਸ਼ਬਦ ਨੂੰ ਬਾਣੀ ਵਿੱਚ ਵਰਤਿਆ। ਮੀਰ ਦੇ ਅਰਥ ਨੇ ਦੁਨੀਆਂ ਦਾ ਬਾਦਸ਼ਾਹ, ਜਿਹਦੇ ਕੋਲ ਤਾਕਤ ਹੈ, ਪਾਵਰ ਹੈ, ਬਾਦਸ਼ਾਹ ਜਿਹਦਾ ਹੁਕਮ ਆਪਣੇ ਦੇਸ਼ ਦੇ ਲੋਕਾਂ ਉੱਤੇ ਚੱਲਦਾ, ਉਹਨੂੰ ਮੀਰ ਕਿਹਾ ਜਾਂਦਾ। ਪੀਰ ਦੇ ਅਰਥ ਨੇ ਭਗਤੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਮੀਰਾਂ ਦਾ ਵੀ ਮੀਰਨ ਹੈ, ਪਾਤਸ਼ਾਹਾਂ ਦਾ ਪਾਤਸ਼ਾਹ, ਜਿਹਦੇ ਨਾਲ ਹੋਰ ਵੱਡਾ ਕੋਈ ਨਹੀਂ। ਕਿਉਂਕਿ ਇਸ ਵਰਲਡ ਦੇ ਵਿੱਚ ਨਾ ਆਪੋ ਆਪਣੇ ਦੇਸ਼ਾਂ ਦੇ ਬਾਦਸ਼ਾਹ ਨੇ, ਕੋਈ ਵਿਚਾਰਾ ਛੋਟਾ ਕਮਜ਼ੋਰ, ਕੋਈ ਵੱਡਾ ਹੈ, ਕੋਈ ਉਸ ਤੋਂ ਵੱਡਾ। ਜਿਵੇਂ ਆਪਾਂ ਵਰਲਡ ਦੇ ਵਿੱਚ ਸੁਪਰੀਮ ਪਾਵਰ ਇਸ ਦੇਸ਼ ਨੂੰ ਜਿੱਥੇ ਆਪਾਂ ਬੈਠੇ ਹਾਂ ਅਮੈਰੀਕਾ ਨੂੰ ਮੰਨ ਰਹੇ ਹਾਂ, ਲੋਕ ਮੰਨਦੇ ਨੇ, ਪਰ ਇਸ ਤੋਂ ਅੱਗੇ ਕਹਿ ਲਈਏ ਵੀ ਕੁਝ ਵੀ ਨਹੀਂ। ਪਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਚਾਰਾ ਪਿੱਛੇ ਰਹਿ ਜੇ ਅਤੇ ਹੋਰ ਕੋਈ ਸੁਪਰੀਮ ਪਾਵਰ ਬਣ ਜਾਏ। ਪਰ ਜਿਹੜਾ ਪਾਤਸ਼ਾਹ ਬਾਦਸ਼ਾਹ ਪਰਮਾਤਮਾ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹਦੇ ਬਾਰੇ ਇਹ ਨਹੀਂ ਕਹਾਂਗੇ ਵੀ ਅੱਜ ਪਾਤਸ਼ਾਹ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਸੁਪਰੀਮ ਪਾਵਰ, ਅਤੇ ਕੱਲ੍ਹ ਨੂੰ ਉਹ ਥੱਲੇ ਆ ਸਕਦਾ, ਕੋਈ ਹੋਰ ਉੱਚਾ ਆ ਸਕਦਾ। ਨਹੀਂ, ਦੁਨੀਆਂ ਦੇ ਵਿੱਚ ਰਾਜੇ, ਦੁਨੀਆਂ ਦੇ ਵਿੱਚ ਬਾਦਸ਼ਾਹ ਬਹੁਤ ਹੋਏ ਨੇ, ਪਰ ਪਾਤਸ਼ਾਹ ਇੱਕ ਪਰਮਾਤਮਾ ਹੈ। ਕਬੀਰ ਸਾਹਿਬ ਦਾ ਇੱਕ ਬਚਨ ਚੇਤੇ ਆਇਆ, ਉਹ ਕਹਿੰਦੇ ਨੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਨ ਤਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਉਹਨਾਂ ਨੇ ਵੀ ਕਹਿ ਦਿੱਤਾ ਵੀ ਹਰੀ ਵਰਗਾ ਰਾਜਾ ਪਾਤਸ਼ਾਹ ਸੰਸਾਰ ਵਿੱਚ ਨਹੀਂ ਜੀ। ਹਾਂ, ਦੁਨੀਆਂ ਦੇ ਵਿੱਚ ਆਏ ਨੇ, ਛੋਟੇ ਛੋਟੇ ਰਿਆਸਤਾਂ ਦੇ ਰਾਜੇ ਹੋਏ ਨੇ, ਇੱਕ ਇੱਕ ਦੇਸ਼ ਦਾ ਬਾਦਸ਼ਾਹ ਹੋਇਆ, ਕਈ ਕਈ ਦੇਸ਼ਾਂ ਦੇ ਬਾਦਸ਼ਾਹ, ਸਿਕੰਦਰ ਵਰਗਿਆਂ ਨੇ ਇੱਕ ਦੇਸ਼ ਨੂੰ ਨਹੀਂ ਕਈ ਦੇਸ਼ਾਂ ਨੂੰ ਜਿੱਤ ਛੱਡਿਆ ਸੀ। ਪਰ ਕਹਿਣ ਲੱਗੇ ਸਾਰੇ ਨੀਵੇਂ ਨੇ, ਸਭ ਥੱਲੇ ਨੇ, ਇੱਕ ਦਿਨ ਆਏ ਨੇ ਵਿਚਾਰੇ, ਚਾਰ ਕੁ ਦਿਨ ਡੰਕਾ ਵਜਾ ਕੇ ਚਲੇ ਗਏ ਨੇ, ਅੱਜ ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਗਏ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹਨਾਂ ਲੋਕਾਂ ਦਾ ਜ਼ਿਕਰ ਕਰਦਿਆਂ ਬਚਨ ਕਹਿ ਸੀ, ਜਿੰਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ। ਇਹਨਾਂ ਵੱਡਿਆਂ ਵੱਡਿਆਂ ਦਾ ਜ਼ਿਕਰ ਹੈ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਏ। ਇੱਕ ਹੋਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਦੁਨੀਆਂ ਦੇ ਬਾਦਸ਼ਾਹਾਂ ਦਾ, ਰਾਜਿਆਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ। ਉਹ ਮਹਾਰਾਜ ਜੀ ਨੇ ਸੂਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਰਹਿਣ ਨਾ ਪਾਵਹ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਨਜਨ ਸੇਵਾ, ਜੀਵਤ ਪੇਖੇ ਜਿਨੇ ਹਰ ਹਰ ਧਿਆਇਆ, ਸਾਧ ਸੰਗ ਤਿਨੇ ਦਰਸ਼ਨ ਪਾਇਆ। ਅਗਲੀ ਪੰਕਤੀ ਵੱਲ ਧਿਆਨ ਦੇ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੇ ਕਰਨਾ।
ਇਹਨਾਂ ਦੇ ਵਿੱਚ ਬਾਦਸ਼ਾਹਾਂ ਦਾ, ਰਾਜਿਆਂ ਦਾ, ਸਾਰਿਆਂ ਦਾ ਜ਼ਿਕਰ ਆ ਗਿਆ। ਆਏ ਸੀ ਵਿਚਾਰੇ, ਚਲੇ ਗਏ ਨੇ। ਕਦੀ ਇਸ ਹਿੰਦੁਸਤਾਨ ਦੀ ਧਰਤੀ ਤੇ ਬਾਬਰ ਦਾ ਨਾਮ ਬੋਲਦਾ, ਕਦੀ ਹਿੰਦੁਸਤਾਨ ਦੀ ਧਰਤੀ ਤੇ ਅਕਬਰ ਵਰਗੇ ਆਏ ਨੇ, ਹਮਾਯੂ ਵਰਗੇ ਆਏ ਨੇ, ਜਹਾਂਗੀਰ ਵਰਗੇ ਆਏ ਨੇ, ਸ਼ਾਹਜਹਾਂ ਵਰਗੇ ਆਏ ਨੇ, ਚੰਗੇਜ ਖਾਂ ਵਰਗੇ ਆਏ ਨੇ, ਔਰੰਗਜ਼ੇਬ ਬਾਦਸ਼ਾਹ ਵਰਗੇ ਆਏ ਨੇ। ਅੱਜ ਉਹਨਾਂ ਦੀਆਂ ਮੜੀਆਂ ਤੇ ਕੋਈ ਦੀਵਾ ਬਾਲਣ ਵਾਲਾ ਨਜ਼ਰ ਨਹੀਂ ਆਉਂਦਾ। ਚਾਰ ਕੁ ਦਿਨ ਵਿਚਾਰੇ ਆਪਣੀ ਨੌਬਤ ਵਜਾ ਕੇ ਚਲੇ ਗਏ। ਪਰ ਜਿਹੜਾ ਮੀਰਾਂ ਮੀਰਾਂ ਨੇ ਸ਼ਬਦ ਵਰਤਿਆ ਨਾ ਅੱਜ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਇੱਕ ਪਰਮਾਤਮਾ ਬਾਦ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ, ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਸੰਭਾਲ ਕਰਨ ਵਾਲਾ। ਲੋੜੀਂਦੋ ਹੱਬ ਜਾਏ ਸੋ ਮੀਰਾ ਮੇ ਰਨ ਸਿਰ ਸਿਰ ਸਾਹਾਂ ਦਾ ਪਾਤਸ਼ਾਹ, ਸੱਚਾ ਪਾਤਸ਼ਾਹ ਜਿਹਨੂੰ ਮੈਂ ਲੋੜਦਾ ਸੀ, ਲੱਭਦਾ ਸੀ, ਹੁਣ ਹਰੇਕ ਜਗ੍ਹਾ ਤੇ ਮੈਨੂੰ ਉਹ ਨਜ਼ਰ ਆਉਣ ਲੱਗ ਪਿਆ। ਹੱਠ ਮੰਜਾਹੂ ਸੋ ਧਣੀ, ਹੱਠ ਦੇ ਅਰਥ ਨੇ ਹਿਰਦਾ, ਮੰਜਾਹੂ ਦੇ ਅਰਥ ਨੇ ਵਿੱਚ। ਉਹ ਪਰਮਾਤਮਾ ਹਿਰਦੇ ਦੇ ਵਿੱਚ ਬੈਠਾ, ਸੋ ਧਣੀ, ਧਣੀ ਦੇ ਅਰਥ ਨੇ ਮਾਲਕ, ਚੌਂਦੋ, ਚੌਂਦੋ ਦੇ ਅਰਥ ਕੀਤੇ ਨੇ ਜਦੋਂ ਮੈਂ ਆਪਣੇ ਮੁਖ ਦੇ ਨਾਲ ਉਹਦੇ ਨਾਮ ਨੂੰ ਉਚਾਰਨ ਕੀਤਾ। ਚੌਦੋ ਮੁਖ ਅਲਾਏ, ਮੁਖ ਦੇ ਨਾਲ ਉਚਾਰਨ ਕਰਕੇ ਉਹਨੂੰ ਜਪਿਆ, ਉਹਨੂੰ ਯਾਦ ਕੀਤਾ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਮੇਰੇ ਹਿਰਦੇ ਵਿੱਚ ਆਣ ਕੇ ਵਸ ਗਿਆ। ਅਗਲਾ ਸਲੋਕ ਹੈ ਮਹੱਲਾ ਪੰਜਵਾਂ, ਮਾਣਕੂ ਮੋਹੇ ਮਾਓ ਡਿੰਨਾ ਧਣੀ ਅਪਾਹੇ। ਮੈਂ ਇਸ ਕਰਕੇ ਇਹਦੇ ਅੱਖਰੀ ਅਰਥ ਕਰ ਰਿਹਾ ਕਿਉਂਕਿ ਮਹਿੰਗੀ ਬਾਣੀ ਇੱਕ ਇੱਕ ਲਫ਼ਜ਼ ਦੇ ਅਰਥ ਜਿੰਨੀ ਕੁ ਮੈਨੂੰ ਸਮਝ ਆਈ ਉਹ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ। ਮਾਣਕੂ ਦੇ ਅਰਥ ਨੇ ਉਹ ਪਾਤਸ਼ਾਹ ਜਿਹੜਾ ਮਾਣਕਾਂ ਨਾਲੋਂ, ਰਤਨਾਂ ਨਾਲੋਂ, ਹੀਰਿਆਂ ਨਾਲੋਂ ਕੀਮਤੀ, ਉਹਨਾਂ ਵਰਗਾ ਕੀਮਤੀ ਕਹਿ ਲਈ, ਉਹਨਾਂ ਵਰਗਾ ਕਿਹਾ ਹੈ, ਪਰ ਇਹ ਦੁਨੀਆਂ ਦੇ ਮਾਣਕ, ਇਹ ਦੁਨੀਆਂ ਦੇ ਲਾਲ, ਇਹ ਦੁਨੀਆਂ ਦੇ ਹੀਰੇ ਇੱਕ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦੇ। ਮਾਣਕੂ ਕਿਉਂਕਿ ਇਹਨਾਂ ਦੀ ਕੀਮਤ ਜਿਹੜੀ ਹੈ ਨਾ ਤੈਅ ਕੀਤੀ ਜਾਂਦੀ, ਤੇ ਕਿਤੇ ਜਾ ਕੇ ਇਹਨਾਂ ਦੀ ਕੀਮਤ ਦਾ ਐਂਡ ਹੋ ਜਾਂਦਾ ਵੀ ਬਸ ਇਸ ਤੋਂ ਮਹਿੰਗਾ ਨਹੀਂ। ਜਿਵੇਂ ਮੈਂ ਕਈ ਵਾਰੀ ਅਰਜ ਕਰਿਆ ਕਰਦਾ, ਵਰਲਡ ਦਾ ਸਭ ਤੋਂ ਮਹਿੰਗਾ ਹੀਰਾ ਜਿਹੜਾ ਹੈ ਨਾ, ਕੋਹੇਨੂਰ ਹੂਰਾ ਹੀਰਾ ਕਹਿ ਲਈਏ, ਜਿਹੜਾ ਇੰਗਲੈਂਡ ਦੇ ਵਿੱਚ ਹੈ, ਉਹਦੀ ਵਰਲਡ ਦੇ ਵਿੱਚ ਸਭ ਤੋਂ ਵੱਧ ਕੀਮਤ ਪਈ ਸੀ ਅੱਜ ਤੋਂ 10-12 ਸਾਲ ਪਹਿਲਾਂ 32 ਲੱਖ ਪਾਉਂਡ। ਬਸ ਉਸ ਤੋਂ ਅੱਗੇ ਦਾ ਕੰਮ ਖਤਮ ਸੀ, ਵੀ ਇੰਨੀ ਇਹਦੀ ਕੀਮਤ ਹੈ। ਪਰ ਪਰਮਾਤਮਾ ਦੀ ਕੀਮਤ ਆਪਾਂ ਥੋੜਾ ਅਦਾ ਕਰ ਸਕਦੇ, ਤੈਅ ਕਰ ਸਕਦੇ ਹਾਂ ਵੀ ਪਰਮਾਤਮਾ ਦੀ ਵੀ 32-35 ਲੱਖ ਕਹਿ ਦਈਏ, ਉਸ ਤੋਂ ਅੱਗੇ ਨਹੀਂ। ਪਰਮਾਤਮਾ ਦਾ ਨਾਮ ਤੇ ਅਮੋਲਕ ਹੀਰਾ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦਿਨ ਮੰਤਾਨੀ ਦੀ ਕੋਈ ਕੀਮਤ ਨਹੀਂ, ਇਸ ਪਰਮਾਤਮਾ ਦੀ ਕੋਈ ਕੀਮਤ ਨਹੀਂ। ਉਹ ਮਹਾਰਾਜ ਨੇ ਬਚਨ ਕਹਿੰਦੇ, ਮਾਣਕੂ ਮੋਹੇ ਮਾਉ, ਹੇ ਮੇਰੀ ਮਾਂ, ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੀਰਿਆਂ ਨਾਲੋਂ, ਲਾਲਾਂ ਨਾਲੋਂ ਕੀਮਤੀ ਹੈ। ਡਿੰਨਾ, ਡਿੰਨਾ ਦੇ ਅਰਥ ਕਿਤੇ ਨੇ ਦਿੱਤਾ, ਧਣੀ, ਧਣੀ ਦੇ ਅਰਥ ਨੇ ਮਾਲਕ, ਅਪਾਹੇ, ਉਸ ਮਾਲਕ ਨੇ, ਉਸ ਪਾਤਸ਼ਾਹ ਨੇ ਤਰੁੱਠ ਕੇ ਆਪਣੇ ਨਾਮ ਦਾ ਹੀਰਾ ਜਿਹੜਾ ਸੀ ਉਹ ਮੇਰੀ ਝੋਲੀ ਵਿੱਚ ਪਾ ਦਿੱਤਾ, ਨਾਮ ਮੇਰੇ ਹਿਰਦੇ ਵਿੱਚ ਵਸਾ ਦਿੱਤਾ। ਉਹਦੇ ਨਾਲ ਹੋਇਆ ਕਿ ਹਿਆਓ ਮਹਿੰਜਾ ਠੰਡੜਾ, ਔਖੇ ਬੋਲਦੇ ਥੋੜੇ ਜਿਹੇ, ਹਿਆਓ ਦੇ ਅਰਥ ਕੀਤੇ ਨੇ ਹਿਰਦਾ, ਮਹਿੰਜਾ ਦੇ ਅਰਥ ਕੀਤੇ ਨੇ ਮੇਰਾ। ਜਦੋਂ ਪਰਮਾਤਮਾ ਦਾ ਕੀਮਤੀ ਨਾਮ ਮੇਰੇ ਹਿਰਦੇ ਵਿੱਚ ਵਾਹਿਗੁਰੂ ਨੇ ਪੱਕਾ ਕਰ ਦਿੱਤਾ, ਉਸ ਨਾਮ ਦੇ ਨਾਲ ਕੀ ਹੋਇਆ, ਠੰਡੜਾ, ਮੇਰਾ ਜਿਹੜਾ ਹਿਰਦਾ ਵਕਾਰਾਂ ਨਾਲ ਤਪ ਰਿਹਾ ਸੀ, ਈਰਖਾ ਦੀ ਅੱਗ ਵਿੱਚ ਝੁਲਸ ਰਿਹਾ ਸੀ, ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਸੀ ਨਾ, ਕਹਿਣ ਲੱਗੇ ਉਸ ਨਾਮ ਦੇ ਹੀਰੇ ਨੇ ਮੇਰੇ ਅੰਦਰ ਠੰਡੀ ਪਾ ਦਿੱਤੀ। ਭਾਵ ਤ੍ਰਿਸ਼ਨਾ ਦੀ ਅੱਗ ਤੋਂ ਮੈਂ ਬਚ ਗਿਆ, ਵਕਾਰਾਂ ਦੀ ਅੱਗ ਤੋਂ ਬਚ ਗਿਆ, ਮੁੱਖੋਂ ਸੱਚ ਅਲਾਏ। ਜਦੋਂ ਮੈਂ ਆਪਣੇ ਮੁਖ ਦੇ ਨਾਲ ਹੇ ਮੇਰੀ ਮਾਂ ਸੱਚ ਨੂੰ ਅਲਾਇਆ, ਅਲਾਏ ਦੇ ਅਰਥ ਨੇ ਸੱਚ ਨੂੰ ਯਾਦ ਕੀਤਾ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਧਿਆਇਆ, ਮੇਰੇ ਅੰਦਰ ਠੰਡ ਪੈ ਗਈ। ਅਗਲਾ ਸਲੋਕ ਹੋਰ ਮਹੱਲਾ ਪੰਜਵਾਂ, ਮੂੰਹ ਠਿਆਊ ਸੇਜ ਨੈਣਾ ਪਿਰੀ ਵਿਛਾਵਣਾ। ਹੁਣ ਮੈਂ ਕੀ ਕੀਤਾ, ਕਹਿਣ ਲੱਗੇ ਮੂੰਹ ਥਿਆਊ, ਮੈਂ ਆਪਣੇ ਥਿਆਓ ਦੇ ਅਰਥ ਨੇ ਹਿਰਦੇ ਨੂੰ,
ਸੇਜਾ ਬਣਾ ਦਿੱਤਾ। ਸੇਜ ਦੇ ਅਰਥ ਆਪਾਂ ਕਰਾਂਗੇ ਪਲੰਘ, ਜਿੱਥੇ ਮਾਲਕ ਆਣ ਕੇ ਆਰਾਮ ਕਰਦਾ। ਮੈਂ ਆਪਣੇ ਹਿਰਦੇ ਨੂੰ ਸੇਜਾ ਬਣਾ ਦਿੱਤਾ, ਜਿੱਥੇ ਮਾਲਕ ਪਰਮਾਤਮਾ ਨੇ ਡੇਰਾ ਕਰਨਾ ਸੀ

ਉਹ ਪਰਮਾਤਮਾ ਜਿਹਦੇ ਵਾਸਤੇ ਮੈਂ ਆਪਣੀ ਸੇਜਾ ਤਿਆਰ ਕੀਤੀ ਹੈ, ਨੈਣਾ ਦੇ ਉੱਤੇ ਵਿਛਾਉਣਾ ਤਿਆਰ ਕੀਤਾ ਹੈ, ਉਹ ਪਰਮਾਤਮਾ ਜੇ ਦੇਖੇ, ਦੇਖੇ ਦੇ ਅਰਥ ਨੇ ਜੇ ਵੇਖ ਲਵੇ ਇੱਕ ਵਾਰ, ਇੱਕ ਦੇ ਅਰਥ ਕਹਿੰਦੇ ਨੇ ਇੱਕ ਥੋੜਾ ਜਿਹਾ ਸਮਾਂ ਵੀ ਕੱਢ ਕੇ ਜੇ ਪਰਮਾਤਮਾ ਮੇਰੇ ਵੱਲ ਨਜ਼ਰ ਭਰ ਕੇ ਤੱਕ ਲਏ, ਜੇ ਦੇਖੇ ਇੱਕ ਵਾਰ, ਇੱਕ ਵਾਰੀ ਵੀ ਮੈਨੂੰ ਆਪਣੇ ਨੇਤਰਾਂ ਨਾਲ ਦੇਖ ਲਏ ਤਾਂ ਸੁੱਖ ਕੀ ਮਾਹੂ ਬਾਹਰ। ਇੱਥੇ ਮੈਂ ਰੁਕਣਾ ਚਾਹਾਂਗਾ। ਤੁਸੀਂ ਬਾਣੀ ਦੇ ਬੜੇ ਸੂਝਵਾਨ ਸੱਜਣ ਬੈਠੇ, ਇੱਥੇ ਬਾਣੀ ਵਿੱਚ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਦੇ ਸ਼ਬਦ ਦੇ ਦਰਸ਼ਨ ਕਰਾਂਗੇ ਨਾ, ਸੁੱਖ ਕੀ ਮਾਂ ਹੂੰ ਬਾਹਰ, ਕੀ ਕੱਕੇ ਨੂੰ ਬਿਹਾਰੀ, ਮੰਮੇ ਨੂੰ ਕੰਨਾ, ਕੀ ਮਾਂ ਹੂ ਸ਼ਬਦ ਜਿਹੜਾ ਹੈ ਨਾ ਉਹ ਵੱਖਰਾ ਕਰਕੇ ਲਾਇਆ ਬਸ ਰਾਮ ਬਾਹਰ। ਪਰ ਜਦੋਂ ਇਹਦੇ ਵਿਦਵਾਨਾਂ ਨੇ ਅਰਥ ਕੀਤੇ ਨੇ ਨਾ, ਉਹਨਾਂ ਨੇ ਇਹਨੂੰ ਨਾਲ ਜੋੜ ਕੇ ਅਰਥ ਕੀਤੇ ਨੇ। ਬਾਣੀ ਦੇ ਵਿੱਚ ਜਿਵੇਂ ਲਿਖਿਆ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਵੇਂ ਪੜ੍ਹਨਾ, ਕੀਮਾ ਹੂ ਬਾਹਰ, ਕਿਉਂਕਿ ਵੱਖਰਾ ਵੱਖਰਾ ਕਰਕੇ ਲਿਖਿਆ ਵੱਖਰਾ ਹੀ ਪੜ੍ਹਨਾ। ਪਰ ਜਦੋਂ ਇਹਦੇ ਅਰਥਾਂ ਨੂੰ ਸਮਝਣਾ ਹੈ ਨਾ, ਉਦੋਂ ਪ੍ਰੋਫੈਸਰ ਸਾਹਿਬ ਜੀ ਹੁਣਾਂ ਨੇ ਕਿਹਾ ਵੀ ਜੇ ਤੁਸੀਂ ਥੋੜਾ ਜਿਹਾ ਇਹਨੂੰ ਨਾਲ ਜੋੜ ਕੇ ਪੜ੍ਹੋਗੇ ਨਾ, ਇਹਦੇ ਅਰਥ ਥੋੜੇ ਜਿਹੇ ਸਪਸ਼ਟ ਹੋ ਜਾਣ। ਉਹ ਕਿਵੇਂ ਹੋਣਗੇ? ਉਹ ਕਹਿੰਦੇ ਕਿ ਜੇ ਦੇਖੇ ਇੱਕ ਵਾਰ, ਜੇ ਪਰਮਾਤਮਾ ਇੱਕ ਵਾਰੀ ਵੀ ਮੈਨੂੰ ਥੋੜੀ ਜਿਹੀ ਨਜ਼ਰ ਨਾਲ ਤੱਕ ਲੈ, ਸੁੱਖ ਕੀ ਮਾਹੂ, ਮੈਨੂੰ ਖਿਮਾ ਕਰਿਆ ਜੇ ਮੈਂ ਨਾਲ ਜੋੜ ਕੇ ਪੜ੍ਹ ਰਿਹਾ, ਪਰ ਇਹਦੇ ਅਰਥ ਕਰਨ ਵਾਸਤੇ ਉਤਰਾ ਵੱਖਰੇ ਪੜ੍ਹਨਾ। ਕਹਿਣ ਲੱਗੇ ਸੁੱਖ ਕੀ ਮਾਹੂ, ਕਿੰਨਾ ਸੁੱਖ ਮਿਲਦਾ ਹੈ, ਕੀ ਮਾਹੂ ਦੇ ਅਰਥ ਕੀਤੇ ਨੇ ਉਹਦੀ ਕੀਮਤ ਨਹੀਂ ਮੈਂ ਦੇ ਸਕਦਾ। ਜੇ ਵੱਖਰਾ ਕਰਾਂਗੇ ਪਾਠ ਦੇ ਲਗਾਤਾਰ ਕਰਨਾ, ਕੀਮਾ ਹੂ ਕਰਨਾ, ਪਰ ਅਰਥ ਕਰਨ ਲੱਗਿਆ ਕੀ ਮਾਹੂ, ਉਹਦੀ ਕਿੰਨੀ ਮੈਂ ਕੀਮਤ ਦੇ ਸਕਦਾ, ਭਾਵ ਉਸ ਪਰਮਾਤਮਾ ਦੀ ਇੱਕ ਨਜ਼ਰ ਦੀ ਵੀ ਮੈਂ ਕੀਮਤ ਅਦਾ ਨਹੀਂ ਕਰ ਸਕਦਾ। ਕੀਮਾ ਹੂੰ ਬਾਹਰੇ, ਉਹ ਪਰਮਾਤਮਾ ਕੀਮਤ ਤੋਂ ਪਰੇ ਹੈ, ਉਹਦੀ ਨਜ਼ਰ ਇੰਨੀ ਕੀਮਤੀ ਹੈ ਵੀ ਬੰਦਾ ਸੌ ਜਨਮ ਵੀ ਜੇ ਲੱਗ ਕਰਕੇ ਕਿ ਮੈਂ ਉਸ ਪਰਮਾਤਮਾ ਦੀ ਕੀਮਤ ਅਦਾ ਕਰਾਂਗਾ, ਨਹੀਂ ਕਰ ਸਕਦਾ। ਇਹ ਤਿੰਨ ਸਲੋਕ ਸੀ ਜਿਹੜੇ ਡੱਖਣਿਆਂ ਦੇ ਵਿੱਚ ਭਾਰੀ ਬੋਲੀ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ। ਹੁਣ ਪੌੜੀ ਦੇ ਵਿੱਚ ਤੱਤ ਸਾਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਕੋਈ ਅੱਖਰੀ ਅਰਥ ਕਰ ਲਈਏ। ਪੌੜੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਮਨ ਲੋਚੈ ਹਰ ਮਿਲਣ ਕੌ, ਮੇਰਾ ਜਿਹੜਾ ਮਨ ਹੈ ਨਾ ਉਹ ਲੋਚਦਾ ਹੈ। ਲੋਚ ਦੇ ਅਰਥ ਨੇ ਇੱਛਾ ਹੈ, ਮੇਰੇ ਮਨ ਦੀ ਇੱਕ ਇੱਛਾ ਹੈ, ਮੇਰੇ ਮਨ ਦੀ ਇੱਕ ਭਾਵਨਾ ਹੈ। ਮਨ ਲੋਚੈ, ਕਿਹੜੀ ਇੱਛਾ ਪੈਦਾ ਹੋਈ? ਹਰ ਮਿਲਣ ਕੌ, ਬੜੀ ਵੱਡੀ ਇੱਛਾ ਪੈਣੀ। ਹੁਣ ਸਾਡੇ ਮਨਾਂ ਵਿੱਚ ਵੀ ਇੱਛਾ ਪੈਦਾ ਹੁੰਦੀ ਹੈ, ਅਸੀਂ ਗੁਰਦੁਆਰੇ ਆਉਂਦੇ ਹਾਂ ਨਾ, ਅਤੇ ਕਿਹੜਾ ਬੰਦਾ ਜਿਹੜਾ ਕੋਈ ਇੱਛਾਵਾਂ ਲੈ ਕੇ ਨਹੀਂ ਆਉਂਦਾ? ਹੈਰਾਨਗੀ ਦੀ ਗੱਲ, ਹਲੇ ਤਾਂ ਘਰੋਂ ਅਸੀਂ ਗੱਡੀ ਵਿੱਚ ਬੈਠਦੇ ਹਾਂ, ਗੁਰੂ ਘਰ ਪਹੁੰਚੇ ਨਹੀਂ, ਮਨ ਦੇ ਵਿੱਚ ਉਸੇ ਵੇਲੇ ਇੱਛਾਵਾਂ ਜਨਮ ਲੈ ਲੈਂਦੀਆਂ। ਅੱਜ ਮੈਂ ਆਹ ਅਰਦਾਸ ਕਰਨੀ, ਅੱਜ ਮੈਂ ਆਹ ਮੰਗਣਾ, ਅੱਜ ਮੈਂ ਆਹ ਮੰਗਣਾ, ਕੋਈ ਸ਼ੱਕ ਨਹੀਂ ਗੁਰਮੁਖ, ਗੁਰੂ ਘਰ ਦੇ ਵਿੱਚ ਅਸੀਂ ਮੰਗਣਾ, ਗੁਰੂ ਕੋਲ ਮੰਗਣਾ, ਗੁਰੂ ਨੂੰ ਛੱਡ ਕੇ ਅਸੀਂ ਮੜੀਆਂ ਤੇ ਨੱਕ ਥੋੜਾ ਰਗੜਨਾ। ਮਹਾਰਾਜ ਜੀ ਦੇ ਦਰ ਤੇ ਸਭ ਦਾਤਾ, ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜਿਤੜੇ ਫਲ ਮਨ ਬਾਂਸ਼ੀਐ ਤਿਤੜੇ ਸਤਿਗੁਰ ਪਾਸ, ਉਹ ਭਲੇ ਇੱਕ ਦਾਤ ਥੋੜਾ ਹੈ ਗੁਰੂ ਕੋਲ, ਜਿਹੜੀ ਦਾਤ ਵੀ ਮੰਗੇਗਾ ਸਤਿਗੁਰੂ ਤੇਰੀ ਝੋਲੀ ਵਿੱਚ ਪਾਉਣਗੇ। ਪਰ ਇਕੱਲੇ ਦੁਨੀਆਂ ਦੀਆਂ ਦਾਤਾਂ ਨਾ ਮੰਗਿਆ ਕਰ, ਇਕੱਲਾ ਪੋਤੀ ਨਾ ਮੰਗਿਆ ਕਰ, ਇਕੱਲਾ ਦੁੱਧ ਹੀ ਨਾ ਮੰਗਿਆ ਕਰ, ਇਕੱਲੀ ਨੌਕਰੀ ਨਾ ਮੰਗਿਆ ਕਰ, ਇਕੱਲਾ ਧਾਨੀ ਨਾ ਮੰਗਿਆ ਕਰ, ਇਕੱਲੀਆਂ ਜ਼ਮੀਨਾਂ ਹੀ ਨਾ ਮੰਗਿਆ ਕਰ, ਇਕੱਲਾ ਮੋਹਾਲੀ ਨਾ ਮੰਗਿਆ ਕਰ। ਉਹ ਭਲਿਆ ਜਿੱਥੇ ਇੰਨੀਆਂ ਦਾਤਾਂ ਮੰਗਦਾ ਉੱਥੇ ਦਾਤੇ ਨੂੰ ਵੀ ਮੰਗ ਲਿਆ ਕਰ, ਉਹ ਵਾਹਿਗੁਰੂ ਨੂੰ ਵੀ ਮੰਗ ਲਿਆ। ਇਹ ਇੱਛਾ ਜਿਹੜੀ ਹੈ ਨਾ, ਇਹ ਸਾਰਿਆਂ ਦੇ ਅੰਦਰ ਪੈਦਾ ਨਹੀਂ। ਮਨ ਲੋਚੇ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਮੇਰੇ ਮਨ ਵਿੱਚ ਇੱਛਾ ਪੈਦਾ ਹੋਈ, ਮੇਰੀ ਲੋਚਾ ਹੈ ਉਸ ਪਰਮਾਤਮਾ ਦੇ ਕਿਉਂ ਦੇ ਅਰਥ ਨੇ ਕਿਵੇਂ ਦਰਸ਼ਨ ਪਾਵਾਂ, ਤੇ ਸਾਡੇ ਜੀਵਨ ਦਾ ਮਕਸਦ ਪਤਾ ਕੀ, ਅਸੀਂ ਸੰਸਾਰ ਵਿੱਚ ਕਿਉਂ ਆਏ? ਪਰਮਾਤਮਾ ਨੇ ਮਨੁੱਖਾ ਜਨਮ ਧਰਤੀ ਦਾ ਸਿਰਮੌਰ, 84 ਲੱਖ ਜੂਨਾਂ ਦਾ ਸਿਰਮੌਰ ਬਣਾ ਕੇ ਸਾਨੂੰ ਭੇਜੇ। ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਜੇ ਇੰਨਾ ਸਿੱਖਦਾਰ, ਇੰਨਾ ਚੌਧਰੀ, ਇੰਨਾ ਮਹਾਨ ਬਣਾ ਕੇ ਭੇਜਿਆ, 84ਾਂ ਦਾ ਸਰਦਾਰ ਬਣਾ ਕੇ ਭੇਜਿਆ, ਉਹ ਕਿਉਂ ਭੇਜਿਆ? ਕੁਝ ਨਾ ਕੁਝ ਕਰਨ ਵਾਸਤੇ ਭੇਜਿਆ। ਸਾਡੀ ਜ਼ਿੰਦਗੀ ਦਾ ਮਕਸਦ ਸੀ, ਜੋ ਰਹਿ ਰਾਜ ਸਾਹਿਬ ਦੇ ਵਿੱਚ ਤੁਸੀਂ ਪੜ੍ਹਦੇ, ਜ਼ਿੰਦਗੀ ਦਾ ਮਕਸਦ ਸੀ ਉਸ ਪਰਮਾਤਮਾ ਦੀ ਝਲਕ ਮਿਲ ਜਾਏ, ਉਸ ਪਿਆਰੇ ਦੇ ਵਿੱਚ ਅਸੀਂ ਅਭੇਦ ਹੋ ਸਕੀਏ, ਉਹਦੇ ਵਿੱਚ ਲੀਨ ਹੋ ਸਕੀਏ। ਜੇ ਇਹ ਕੰਮ ਨਹੀਂ ਕਰ ਸਕੇ ਤੇ ਮਹਾਰਾਜ ਕਹਿਣ ਲੱਗੇ ਇਹ ਤੇਰਾ

ਸੰਸਾਰ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਬਚਨ ਸਾਂਝੇ ਕਰਦੇ ਰਹਿਰਾ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਨੁੱਖ ਦਿਹੋੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਤਿਰਥ ਨੇ ਵੇਲਾ ਸੀ, ਇਹ ਤੇਰੇ ਕੋਲ ਸਮਾਂ ਸੀ ਪਰਮਾਤਮਾ ਨੂੰ। ਭਈ ਪ੍ਰਾਪਤ ਮਨੁੱਖ ਦਿਹੋੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਸਾਡੀ ਜ਼ਿੰਦਗੀ ਦਾ ਮਕਸਦ ਸੀ, ਪਰਮਾਤਮਾ ਵਿੱਚ ਅਭੇਦ ਹੋ ਸਕੀਏ, ਉਹਦੇ ਤੱਕ ਪਹੁੰਚ ਸਕੀਏ। ਚਿਰੰਕਾਲ ਇਹ ਦੇਹ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਮਿਲਣ ਦੀ ਬਰੀਆ ਸੀ, ਮਿਲਣ ਦਾ ਸਮਾਂ ਸੀ। ਮਨੁੱਖ ਹੀ ਪਰਮਾਤਮਾ ਵਿੱਚ ਅਭੇਦ ਹੋ ਸਕਦਾ, ਮਨੁੱਖ ਹੀ ਭਗਤੀ ਕਰ ਸਕਦਾ ਹੈ, ਮਨੁੱਖ ਹੀ ਬੰਦਗੀ ਕਰ ਸਕਦਾ ਹੈ। ਬੰਦਾ ਉਹ ਹੈ ਜਿਹਦੇ ਅੰਦਰ ਬੰਦਗੀ ਹੈ। ਪਰ ਹੈਰਾਨਗੀ ਦੀ ਗੱਲ, ਗੁਰਮੁਖ 80 ਵਰੇ ਸਾਡੇ ਜ਼ਿੰਦਗੀ ਦੇ ਨੰਗ, 90 ਵਰੇ ਨੰਗ, ਜਿਸ ਕੰਮ ਨੂੰ ਕਰਨ ਵਾਸਤੇ ਆਏ ਸੀ ਕੋਈ ਟਾਵਾਂ ਟਾਵਾਂ ਜੇ ਜਿਹੜਾ ਕਰ ਸਕੇ, ਨਹੀਂ ਤੇ ਸਾਰੇ ਜਾਣੇ ਇਸ ਕੰਮ ਤੋਂ ਦੂਰ। ਮੈਂ ਇਹ ਨਹੀਂ ਕਹਾਂਗਾ ਵੀ ਬਿਲਕੁਲ ਕਿਸੇ ਨੇ ਨਹੀਂ ਕੀਤਾ, ਨਹੀਂ। ਮਹਾਰਾਜ ਦੀ ਬਾਣੀ ਵਿੱਚ ਸ਼ਬਦ ਹੁੰਦੇ ਨੇ, ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਜਗ ਮੈਂ ਉੱਤਮ ਕਾਢੀਏ ਵਿਰਲੇ ਕਹੇ। ਕੋਈ ਹੈ ਨੇ ਟਾਵੇਂ ਟਾਵੇਂ ਜਿਹੜੇ ਆਪਣੀ ਜ਼ਿੰਦਗੀ ਨੂੰ ਮਕਸਦ ਨੂੰ ਪੂਰਾ ਕਰ ਗਏ ਨੇ, ਉਹ ਕੌਣ ਨੇ? ਭਗਤ ਕਬੀਰ ਸਾਹਿਬ ਵਰਗੇ। ਅੱਜ ਇਸ ਪਾਵਨ ਅਸਥਾਨ ਤੇ ਹੁਕਮਨਾਮਾ ਆਇਆ ਸੀ, ਭਗਤ ਰਵਿਦਾਸ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਆ ਜ਼ਿੰਦਗੀ ਦਾ ਮਕਸਦ ਪੂਰਾ ਕਰ ਗਿਆ ਜੀ। ਉਹ ਕਹਿਣ ਲੱਗੇ, ਜਿੰਨੀ ਦੇਰ ਤੱਕ ਅੰਦਰ ਮੈਂ ਸੀ ਰੱਬ ਜੀ, ਉਨੀ ਦੇਰ ਤੱਕ ਤੂੰ ਨਹੀਂ ਆਇਆ। ਉਹੀ ਬਚਨ ਅੱਜ ਮਹਾਰਾਜ ਨੇ ਇਸ ਪੌੜੀ ਵਿੱਚ ਵੀ ਕੀਤੇ ਨੇ, ਜਦੋਂ ਕਹਿਣ ਲੱਗੇ ਮੇਰੇ ਅੰਦਰੋਂ ਮੈਂ ਮਿਟ ਗਈ, ਉਦੋਂ ਫਿਰ ਤੂੰ ਹੀ ਸਭ ਕੁਝ ਨਜ਼ਰ ਆ ਗਿਆ। ਚਾਰਜ ਫੇਰੇ ਤੂੰ ਨਾ, ਉਹ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕਰਕੇ ਜਿਸ ਵਾਸਤੇ ਆਏ ਸਨ ਉਹਦੇ ਵਿੱਚ ਕਾਮਯਾਬ ਹੋ ਗਏ, ਨਹੀਂ ਤੇ ਸਾਰੇ ਵਾਂਝੇ ਰਹਿ ਗਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ, ਵੇਖੋ ਅਸੀਂ ਸਾਡਾ ਜ਼ਿੰਦਗੀ ਕਿਵੇਂ ਅਧੂਰੀ ਰਹਿ ਗਈ। ਆਏ ਸੀ ਲਕਸ਼ ਨੂੰ ਪੂਰਾ ਕਰਨ ਵਾਸਤੇ ਪਰ ਨਹੀਂ ਕਰ ਸਕੇ, ਕਈ ਜਨਮ ਲੱਗ ਗਏ, ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇਹਨਾਂ ਜੂਨਾਂ ਵਿੱਚ ਤੁਰੇ ਫਿਰਦੇ ਨੂੰ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਜ ਮੀਨ ਕਰੂੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲੇ ਦੇ ਸੰਜਰੀਆ। ਮਹਾਰਾਜ ਕਹਿਣ ਲੱਗੋ, ਕਈ ਵਾਰੀ ਸੱਪ ਬਣੇ ਆ, ਕਈ ਵਾਰੀ ਪਸ਼ੂ ਬਣੇ ਆ, ਕਈ ਵਾਰੀ ਪਤਾ ਨੀ ਕਿਹੜੀਆਂ ਕਿਹੜੀਆਂ ਜੁਨੀਆਂ ਵਿੱਚ ਤੂੰ ਭਟਕਦਾ ਆਇਆ ਹੈ। ਉਹ ਭਲਿਆ ਹੁਣ ਮਨੁੱਖ ਬਣ ਗਿਆ ਤੇ ਮਨੁੱਖ ਦੇ ਵਿੱਚ ਇਹ ਤੇਰੇ ਕੋਲ ਸਮਾਂ ਹੈ, ਤੂੰ ਭਗਵਾਨ ਬਣ ਸਕਦੇ, ਤੂੰ ਪਰਮਾਤਮਾ ਵਿੱਚ ਅਭੇਦ ਹੋ ਸਕਦਾ ਹੈ। ਪਰ ਇਹ ਤਰਲਾ ਤੇ ਲੈ ਕਿਤੇ, ਤੇਰੀਆਂ ਤੇ ਮੰਗਾਂ ਹੀ ਦੁਨੀਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਰੱਬ ਵਾਲੀ ਤੇ ਮੰਗ ਹੀ ਨਹੀਂ ਤੇਰੇ ਅੰਦਰ। ਆ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਜ ਮੰਗ ਸਾਡੇ ਸਾਹਮਣੇ ਰੱਖੀ ਹੈ ਨਾ, ਮਹਾਰਾਜ ਜੀ ਨੇ ਬੜਾ ਤਰਲਾ ਲਿਆ। ਵੇਖੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਹੀਂ ਕਹਿੰਦਾ, ਹਰੇਕ ਗੁਰੂ ਸਾਹਿਬਾਨ ਨੂੰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ, ਉਹਨਾਂ ਨੇ ਵੀ ਰੱਬ ਨੂੰ ਮਿਲਣ ਵਾਸਤੇ, ਰੱਬ ਦੇ ਦਰਸ਼ਨਾਂ ਵਾਸਤੇ ਆਪਣੀ ਰਸਨਾ ਤੋਂ ਬਚਨ ਕਹੇ ਨੇ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾ ਸੌ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀ। ਹੁਣ ਜਿਹੜਾ ਭਉ ਤੇਰਾ ਭਾਂਗ ਸ਼ਬਦ ਵਰਤਿਆ ਨਾ, ਇਹਦੇ ਅਰਥ ਬੜੇ ਕਮਾਲ ਦੇ ਵਿਦਵਾਨਾਂ ਨੇ ਕੀਤੇ। ਨਸ਼ੇ ਤੇ ਹੋਰ ਵੀ ਬਹੁਤ ਨੇ, ਪਤਾ ਨੀ ਅੱਜ ਕਿੰਨੇ ਕਿੰਨੇ ਨਾਂ ਨੇ, ਆਪਾਂ ਦੇ ਨਾਮ ਨੀ ਜਾਣ। ਜਿਹੜਾ ਭੰਗ ਹੈ ਨਾ, ਭੰਗ ਦਾ ਨਸ਼ਾ, ਉਹ ਕਿਉਂ ਮਹਾਰਾਜ ਜੀ ਨੇ ਵਰਤਿਆ? ਜਿਹੜੇ ਭੰਗ ਪੀਂਦੇ ਸਨ ਨਾ, ਜਦੋਂ ਉਹਨਾਂ ਨੂੰ ਭੰਗ ਦਾ ਨਸ਼ਾ ਚੜ੍ਹ ਜਾਣਾ, ਉਹ ਇੱਕ ਪਾਸੇ ਤੁਰ ਪੈਂਦੇ ਸਨ। ਜੇ ਤੇ ਹੱਸਣਾ ਸ਼ੁਰੂ ਕਰ ਦਿੱਤਾ ਤੇ ਹੱਸੀ ਜਾਂਦਾ ਸੀ ਭੰਗ ਪੀਣ ਵਾਲਾ, ਜੇ ਰੋਣਾ ਸ਼ੁਰੂ ਕਰ ਦਿੱਤਾ ਰੋਈ ਜਾਂਦਾ ਸੀ ਉਹ। ਮਹਾਰਾਜ ਕਹਿਣ ਲੱਗੇ, ਮਹਾਰਾਜ ਮੈਂ ਵੀ ਬਈ ਭੰਗ ਦੀ ਤਰ੍ਹਾਂ ਹੋ ਗਿਆ, ਹੁਣ ਮੇਰੇ ਅੰਦਰ ਇੱਕ ਟਿਕਟਕੀ ਲੱਗੀ ਹੈ, ਮੈਂ ਵੀ ਇੱਕ ਪਾਸੇ ਤੁਰ ਪਿਆ। ਵੀ ਰੱਬ ਜੀ ਇੱਕ ਵਾਰੀ ਤੁਹਾਡੇ ਦਰਸ਼ਨ ਜ਼ਰੂਰ ਮੈਂ ਕਰ, ਉਸ ਪਾਸੇ ਤੁਰ ਪਿਆ। ਭਉ ਤੇਰਾ ਭਾਂਗ, ਜਿਹੜਾ ਤੇਰਾ ਡਰ ਪਿਆਰ ਉਹ ਮੇਰੇ ਵਾਸਤੇ ਭੰਗ ਬਣ ਗਿਆ, ਬਸ ਮੈਂ ਇਸ ਪਾਸੇ ਤੁਰ ਪਿਆ, ਹੁਣ ਤੇਰੇ ਦਰ ਤੇ ਮੈਂ ਕਾਸਾ। ਕਾਸਾ ਸ਼ਬਦ ਜਿਹੜਾ ਨਾ, ਉਹ ਤੁਸੀਂ ਜੋਗਿਆਂ ਦਾ ਇਤਿਹਾਸ ਪੜ੍ਹੋ ਤੇ ਛੇਤੀ ਸਮਝ ਆ ਜਾਓ। ਉਹਨਾਂ ਨੇ ਹੱਥ ਵਿੱਚ ਇੱਕ ਭਾਂਡਾ ਫੜਿਆ ਹੁੰਦਾ ਸੀ, ਤੇ ਜਦੋਂ ਵੀ ਸਵਾਣੀ ਕੋਲ ਘਰ ਵਿੱਚ ਮੰਗਣ ਵਿੱਚ ਆਉਣਾ, ਉਹ ਅੱਗੇ ਕਾਸਾ ਕਰ ਦੇਣਾ ਵੀ ਇਹਦੇ ਵਿੱਚ ਤੂੰ ਜੋ ਵੀ ਸਬਜ਼ੀ ਪਾਉਣੀ, ਦਾਲ ਪਾਉਣੀ, ਪ੍ਰਸ਼ਾਦ ਜੋ ਕੋਈ ਪਾਉਣਾ ਪਾ ਦੇ, ਮੈਂ ਆਪੇ ਕਹਿ ਸ਼ਕ ਲਵਾਂ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਰੱਬ ਜੀ ਮੈਂ ਤੇਰੇ ਦਰ ਤੇ ਕਾਸਾ ਲੈ ਕੇ ਆਇਆ, ਪਰ ਉਹ ਭਾਂਡਾ ਪਤਾ ਕਿਹੜਾ ਹੈ? ਮੈਂ ਹੱਥਾਂ ਨੂੰ ਕਾਸਾ ਬਣਾ ਲਿਆ। ਮੈਂ ਤੇਰੇ ਦਰ ਤੋਂ ਕੋਈ ਰੋਟੀ ਮੰਗਣ ਨਹੀਂ ਆਇਆ, ਮੈਂ ਕੋਈ ਭੋਜਨ ਮੰਗਣ ਨਹੀਂ ਆਇਆ, ਮੈਂ ਕੋਈ ਧਨ ਦੌਲਤ ਮੰਗਣ ਨਹੀਂ ਆਇਆ। ਹੇ ਰੱਬ ਜੀ ਮੈਂ ਤੇ ਤੇਰੇ ਦਰ ਸਰੋਂ ਤੇਰੇ ਦਰਸ਼ਨਾਂ ਦੀ ਦੌਤ ਮੰਗਣ ਵਾਸਤੇ ਆਇਆ, ਮੇਰੇ ਕਾਸੇ ਵਿੱਚ ਇਹ ਦਰਸ਼ਨਾਂ ਦੀ ਦਾਤ ਪਾ। ਫਿਰ ਸ਼ਬਦ ਪੜ੍ਹਦੇ ਹਾਂ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਤੀਤ, ਕਰ ਕਾਸਾ ਕਰ ਕਿੰਨੇ ਹੱਥ ਨੂੰ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰਮੰਗ ਨੀਤਾ ਨੀਤ, ਹਰ ਰੋਜ਼ ਮੈਨੂੰ ਭੁੱਖ ਲੱਗੀ ਤੇਰੇ ਦਰਸ਼ਨਾਂ ਦੀ। ਉਹ ਬਚਨ ਮਹਾਰਾਜ ਜੀ ਅੱਜ ਕਹਿੰਦੇ ਪਏ ਨੇ, ਮਨ ਲੋਚੈ ਹਰ ਮਿਰਨ ਕੋ ਕਿਉਂ ਦਰਸ਼ਨ ਪਏ। ਮੇਰਾ ਮਨ ਲੋਚਦਾ ਪਿਆ, ਮੇਰੇ ਮਨ ਦੀ ਇੱਛਾ ਰੱਬ ਜੀ ਕਿਵੇਂ ਤੇਰੇ ਕਿਉਂ ਦੇ ਅਰਥ ਨੇ, ਕਿਵੇਂ ਤੇਰੇ ਦਰਸ਼ਨ ਪੈ ਸਕਦੇ, ਕਿਵੇਂ ਤੇਰੇ ਦਰਸ਼ਨ ਹੋ ਸਕਦੇ। ਤੇ ਮੈਂ ਇੱਕ ਬੇਨਤੀ ਕਰਾਂ, ਜੋ ਸਾਡੀ ਹਾਲਤ ਆਪਣੀ ਇੰਝ ਕਹਿ ਲਈਏ ਵੀ ਆਪਾਂ ਸਾਰੇ ਭਾਵੇਂ ਤੁਸੀਂ ਗੁਰਦੁਆਰੇ ਆਉਂਦੇ ਹੋ, ਭਾਵੇਂ ਮੈਂ ਆਣ ਕੇ ਅਰਦਾਸਾਂ ਕਰਦਾ, ਸਾਡੀ ਅਰਦਾਸ ਪਤਾ ਕੀ ਹੈ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬੋਲ ਚੇਤੇ ਕਰਾ ਲਓ, ਸੁਖਮਣੀ ਸਾਹਿਬ ਜੀ ਦੇ ਅਰਥ ਤੁਸੀਂ ਬੜੇ ਸੌਖੇ ਸਮਝਦੇ। ਮਹਾਰਾਜ ਜੀ ਕਹਿਣ ਲੱਗੇ ਵੀ ਰੋਜ਼ ਸਿੱਖ ਸੰਗਤਾਂ ਆਉਂਦੀਆਂ ਨੇ, ਅੱਜ ਵੀ ਕੋਈ ਸਿੱਖ ਆਇਆ। ਕਹਿਣ ਲੱਗਾ ਮਹਾਰਾਜ ਜੀ ਮੰਗ ਮੰਗਣ ਵਾਸਤੇ ਆਏ। ਕਹਿਣ ਲੱਗੇ ਦੱਸੋ ਕੀ ਚਾਹੀਦਾ? ਕਹਿਣ ਲੱਗੇ ਚਾਰ ਪਦਾਰਥ ਦੇ ਦਿਓ। ਮਹਾਰਾਜ ਕਹਿਣ ਲੱਗੇ ਸਾਧ ਜਨਾਂ ਦੀ ਸੇਵਾ ਕਰਿਆ, ਸੰਤਾਂ ਦੀ ਸੇਵਾ ਕਰਿਆ। ਦੂਸਰਾ ਆਇਆ, ਕਹਿਣ ਲੱਗਾ ਮਹਾਰਾਜ ਜੀ ਮੈਂ ਤੇ ਦੁੱਖਾਂ ਤੋਂ ਬੜਾ ਦੁਖੀ ਹੈ, ਮੇਰੇ ਦੁੱਖ ਕੱਟੇ ਜਾਣ। ਮਹਾਰਾਜ ਕਹਿਣ ਲੱਗੇ ਸੰਗਤ ਵਿੱਚ ਸੇਵਾ ਕਰਿਆ ਕਰ। ਤੀਸਰਾ ਆਇਆ, ਕਹਿਣ ਲੱਗਾ ਮਹਾਰਾਜ ਜੀ ਜੰਮਣ ਮਰਨ ਕੱਢ ਦਿਓ। ਕਹਿਣ ਲੱਗੇ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਜਪਿਆ ਕਰ। ਕਹਿਣ ਲੱਗੇ ਉਹ ਵੀ ਹੋ ਜਾਏਗਾ। ਚੌਥਾ ਆਇਆ, ਮਹਾਰਾਜ ਜੀ ਸੋਭਾ ਹੋ ਜਾਏ। ਮਹਾਰਾਜ ਕਹਿੰਦੇ ਭਗਵਾਨ ਦੀ ਭਗਤੀ ਕਰਿਆ ਕਰ, ਸੋਭਾ ਹੋ ਜਾਏਗੀ। ਇਹ ਦਾਤਾਂ ਲੈ ਕੇ ਤੇ ਚਲੇ ਗਏ। ਇੱਕ ਪੰਜਵਾਂ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਉਹ ਵੀ ਮਹਾਰਾਜ ਜੀ ਦੇ ਸਾਹਮਣੇ ਖਲੋ ਗਿਆ। ਮਹਾਰਾਜ ਕਹਿਣ ਲੱਗੇ ਦੱਸ ਵੀ ਤੈਨੂੰ ਕਿਹੜੀ ਦਾਤ ਚਾਹੀਦੀ ਆ? ਆ ਦੁਨੀਆਂ ਦੀਆਂ ਦਾਤਾਂ ਜਿਹੜੇ ਮੰਗ ਰਹੇ ਸੀ, ਮੈਂ ਕਹੀ ਗਿਆ ਕੰਮ ਕਰ ਲਾ ਕੰਮ, ਤੈਨੂੰ ਕੀ ਚਾਹੀਦਾ? ਕਹਿਣ ਲੱਗਾ ਮਹਾਰਾਜ ਜੀ ਦੁਨੀਆਂ ਦੀ ਦਾਤ ਦਿੰਦੇ। ਪੁੱਛਿਆ ਜੀ ਕੀ ਚਾਹੀਦਾ? ਕਹਿਣ ਲੱਗੇ ਮੈਂ ਤੇ ਤੇਰੇ ਦਰ ਤੋਂ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆ। ਤੇ ਸਾਡੇ ਸਿੱਖ ਵਿਦਵਾਨ ਲਿਖਦੇ ਨੇ, ਮਹਾਰਾਜ ਜੀ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਵੀ ਆਹ ਕੰਮ ਕਰਿਆ, ਆਪਣੇ ਸਿੰਘਾਸਣ ਤੋਂ ਉੱਠੇ ਨੇ, ਘੁੱਟ ਕੇ ਗੱਲ ਵੱਕੜੀ ਵਿੱਚ ਲੈ ਕੇ ਨਾ ਕਹਿਣ ਲੱਗੇ ਸਿੱਖਾ ਤੇਰੇ ਚਰਨਾਂ ਦੀ ਮੈਂ ਧੂੜ ਮਸਤਕ ਨੂੰ ਲਾਉਣਾ ਹੈ। ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਨੀਆਂ ਦੀਆਂ ਮੰਗਾਂ ਮੰਗ ਕੇ ਚਲੇ ਜਾਂਦੇ ਨੇ, ਅੱਜ ਤੂੰ ਪਹਿਲਾ ਸਿੱਖ ਹੈ ਜਿਹੜੇ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਹਾਂ। ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਮੈਂ ਤੇਰੇ ਤੋਂ ਸਦਕੇ ਜਾਵਾਂ। ਤੇ ਜਿਹੜਾ ਰੱਬ ਦੇ ਦਰਸ਼ਨਾਂ ਦੀ ਮੰਗ ਮੰਗਦਾ ਹੈ ਨਾ, ਸੱਚ ਜਾਣਿਆ ਜੇ ਜਿੱਥੇ ਰੱਬ ਆ ਜਾਏ ਨਾ ਉੱਥੇ ਦੁਨੀਆਂ ਦੀਆਂ ਸਾਰੀਆਂ ਦਾਤਾਂ ਆਪਣੇ ਆਪ ਹੀ ਆ ਜਾਣ। ਅਸੀਂ ਦਾਤੇ ਨੂੰ ਨਹੀਂ ਮੰਗਦੇ, ਅਸੀਂ ਦਾਤਾਂ ਮੰਗਦੇ। ਉਹ ਅਸ਼ਟਪਦੀ ਦਾ ਇੱਕ ਪਦਾ ਹੈ, ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਤੇ ਕੀ ਕਰੇ ਜੀ? ਨਾਨਕ ਤਾਂ ਕੇ ਬਲ ਬਲ ਜਾਸਾ। ਮਹਾਰਾਜ ਕਹਿਣ ਲੱਗੇ ਮੈਂ ਤੇਰੇ ਤੋਂ ਬਲਹਾਰ ਜਾਣਾ, ਸਦਕੇ ਜਾਣਾ। ਉਹ ਭਲਿਆ ਰੱਬ ਦੇ ਦਰਸ਼ਨਾਂ ਦੀ ਮੰਗ ਸਭ ਤੋਂ ਵੱਡੀ ਮੰਗ ਆ। ਸੱਚ ਜਾਣੀ ਜਿਹਨੇ ਰੱਬ ਨੂੰ ਮੰਗ ਲਿਆ ਨਾ, ਉਹਨੂੰ ਇੱਕ ਇੱਕ ਦਾਤਾ ਮੰਗਣ ਦੀ ਲੋੜ ਨਹੀਂ, ਸਭ ਦਾਤਾਂ ਦੇ ਘਰ ਦੇ ਵਿੱਚ ਆ ਜਾਂਦੀਆਂ ਹਨ। ਅੱਜ ਉਸੇ ਦਾਤ ਦੀ ਮਹਾਰਾਜ ਜੀ ਨੇ ਮੰਗ ਕੀਤੀ, ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ। ਮੇਰੇ ਮਨ ਦੀ ਇੱਛਾ ਰੱਬ ਜੀ ਕਿਵੇਂ ਤੁਹਾਡੇ ਦਰਸ਼ਨ ਹੋਣ, ਮੈਂ ਲੱਖ ਵੜੱਤੇ ਸਾਹਿਬਾਂ ਜੇ ਬਿੰਦ ਬੁਲਾਈਆ। ਲੱਖ ਵੜੱਤੇ ਦੇ ਅਰਥ ਪਤਾ ਕੀ ਕੀਤੇ ਨੇ? ਕਹਿਣ ਲੱਗੇ ਕਿਸਾਨ 6 ਮਹੀਨੇ ਖੇਤੀ ਕਰਦਾ ਨਾ, 6 ਮਹੀਨਿਆਂ ਬਾਅਦ ਜਦੋਂ ਕਣਕ ਵੱਢ ਕੇ ਉਹ ਵੇਚ ਕੇ ਆਉਂਦਾ ਤੇ ਧਨ ਦੌਲਤ ਨਾਲ ਆਪਣੀਆਂ ਜੇਬਾਂ ਭਰ ਲੈਂਦਾ ਤੇ ਫਿਰ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮੈਂ ਇੰਨਾ ਕੁਝ ਵੱਟ ਕੇ ਲੈ ਕੇ ਆਇਆ, ਖੱਟ ਕੇ ਲੈ ਕੇ ਆਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਹੇ ਰੱਬ ਜੀ ਜੇ ਇੱਕ ਵਾਰੀ ਤੇਰੇ ਦਰਸ਼ਨਾਂ ਦੀ ਮੈਨੂੰ ਝਲਕ ਮਿਲ ਜਾਏ ਤੇ ਮੈਂ ਵੀ ਛਾਤੀ ਤੇ ਹੱਥ ਮਾਰ ਕੇ ਕਵਾਂਗਾ ਮੈਂ ਲੱਖਾਂ ਕਮਾ ਕੇ ਲੈ ਕੇ ਆਇਆ। ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਬੁਲਾਈਆ, ਇੱਕ ਖਿਰ ਜਿੰਨਾ ਸਮਾਂ ਵੀ ਤੂੰ ਆਪਣੇ ਚਰਨਾਂ ਵਿੱਚ ਬੁਲਾ ਲੈ, ਮੈਂ ਚਾਰੇ ਕੁੰਡਾ ਭਾਲੀਆਂ ਤਦ ਜੇਵੜ ਨਾ ਸਾਈਆਂ ਦਾਤਿਆ, ਮੈਂ ਚਾਰੇ ਦਿਸ਼ਾਵਾਂ ਵਿੱਚ ਘੁੰਮ ਫਿਰ ਕੇ ਵੇਖ ਲਿਆ, ਤੇਰੇ ਵਰਗਾ ਦਾਤਾ ਮੈਨੂੰ ਇਸ ਸੰਸਾਰ ਵਿੱਚ ਸਾਈਆਂ ਨਹੀਂ ਹੋ ਮਿਲਿਆ। ਮੈਂ ਦੱਸੇ ਹੋ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਇਆ। ਹੇ ਸੰਤ ਜਨੋ ਬੰਦਗੀ ਕਰਨ ਵਾਲਿਓ ਮੈਨੂੰ ਦੱਸੋ, ਹੇ ਸਤਿਗੁਰੂ ਜੀ ਦੱਸੋ ਉਹ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਤੇ ਅੱਗੋਂ ਜਵਾਬ ਦਿੱਤਾ ਸਤਿਗੁਰਾਂ ਨੇ ਆਹ ਕੰਮ ਕਰਿਆ ਕਰ, ਕਿਹੜਾ? ਮਨ ਅਰਪੇ ਹੋ ਹਉਮੈ ਤਜਹੋ ਇਤ ਪੰਥ ਜਲਾਈਆ। ਮਹਾਰਾਜ ਕਹਿਣ ਲੱਗੇ ਜੇ ਰੱਬ ਨੂੰ ਮਿਲਣਾ ਹੀ ਨਾ ਤੇ ਆਪਣਾ ਮਨ
جڑا ہے وہ گرو دے حوالے کر دے، اپنے اندر دی ہو نو چھڑ دے. میں ایک پچھلے دن ادھارن دتی سی، بلے شاہ دے کول انہاں دا سجن چیلا متر آیا، کہن لگے مہاراج اللہ خدا پرماتما کیویں ملے؟ وہ کہن لگے کھجور تے چڑھ جا. وہ کھجور تے چڑھ گیا، جدو ادھ وچ گیا نا ہاتھ چھٹیا تھلے ڈگ پیا، تھگلے ڈگدیا ساری دی زبان تو بچن نکلیا سی میں موا. تے کہن لگے بلے شاہ، کہن لگے تیری گل دا جواب مل گیا، رب کیویں ملدا ہے؟ پوچھا جی کیویں؟ کہن لگے میں موا تو ہوا، بس جدو میں مر گئی نا ادے تنے پرماتما نے آنے. وہ بچن اج مہاراج جی کہتے ہیں من ارپی ہو ہومے تجو، اندر دی ہو نو چھڑ دے، ات پنتھ چلائی ہے اس رستے تے تر، نت سیوی ہو صاحب اپنا ست سنگ ملائیا، نت پرماتما نو سیویا کر، گرو دی سنگت کریا کر، اس ڈنگ نے نہ ملے گا. اگے مہاراج جی کہتے سبے آسا پوریا گر محل بلائے، جدو رب اپنے گھر دے وچ بلا لیندا نا پھر ساریاں ساریاں آساواں پوریاں ہو جاندیاں نے. تو جیوڑ ہور نہ سجے میرے متر، گوسائیا ہے دھرتی دے مالک پرماتما، تیرے ورگا مینوں ہور کوئی نہیں سجدا جدے در تے جا کے میں منگا. اتے کر کے دھن گرو انگد صاحب مہاراج نے بچن کہا سی، کسی ہی کوئی کوئے منجن بانی اک تو. اس پرماتما دے درشنا دا چاہ پیدا ہو جائے نا، بندہ گرو دے چرنا وچ جڑ جائے، ایک دن گرو دی کرپا دے نا ٹوٹیا ہویا بندہ واہگرو دے چرنا وچ پہنچے تے درشن ہو جاندے نے تے بندے دا آونا سفلا ہو جاندے. انیاں بینتیاں پروان کرنے وچاراں کردے ہاں، ہویاں بےانت بےانت پھلاں بخش دینی ہاں جی. واہگرو جی کا خالصہ، واہگرو جی کی فتح. آؤ اتی ستکار جو پائی صاحب پائی ستنام سنگھ جی گرداسپور والے آپ سنگتاں نوں امرت بانی دے شبد کیرتن سرون کرواؤنگے جی. واہگرو جی کا خالصہ، واہگرو جی کی فتح.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋ ਇਸ ਵਾਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੂੰ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰ ਸਿੱਖੀ ਕੇ ਸਰਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਇ ਜਹਿ ਜਹਿ ਖਾਲਸਾ ਜੀ ਸਾਹਿਬ ਤਹ ਤਹਰ ਅਸ਼ਰਿਆ ਦੇਗ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਮਾਣਿਓ ਕੇ ਮਾਨਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵੱਧ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਅਜਿਹਾ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਦਰ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵ ਕਾਰਥਿਕ ਮੂਰਤੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਾਸਤੇ $1,000 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਜੀ ਉਹ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰੋ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਬੀਬੀ ਮਠਾਲੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਘਰ ਦੇ ਸੇਵਕ ਮਲਕੀਤ ਸਿੰਘ ਮੰਡੇਰ ਦੀ ਸਲਾਨਾ ਯਾਦ ਵਿਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਵਿਸ਼ਰੀ ਆਤਮਾ ਨੂੰ ਵਾਸਤਮਕ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿਚ

ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ, ਸਤ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹੇ ਨਾਮ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ

0: दर्शन परसे गुरु के
1: जन्म मरण दुख जाए।

ਹੁਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਰ ਕਾਜ ਸਵਾਰੇ ਰਹਾਵ ਇਹੋ ਸੰਸਾਰ ਵਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਵੀ ਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾਗੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ

0: I don't know if I could do it, but it helps. $109 ਡਾਲਰ ਹੈ ਜੀ ਟੋਟਲ ਤੇ ਹੋਣੇ 36
1: ਠੀਕ ਹੈ ਤੇ ਕਰ ਲੈਣੀ ਤਾਂ ਮੈਂ ਕਰ ਲਵਾਂ ਮੈਂ ਕਰ ਲਵਾਂ ਜੇ ਲੱਗੇ ਤਾਂ ਠੀਕ ਜੇ ਠੀਕ ਸਵੇਰੇ ਦੱਸ ਲਓ ਸਵੇਰੇ ਠੀਕ ਹੋਏ ਤੇ
0: ਹਾਂ ਸਵੇਰੇ ਵੇਖ ਲਵਾਂ

पंजवा जिसका तान मान धन सब तिसका सोई सुगड़ सुजानी।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਬੈਠਕੇ ਵਿੱਚ ਬੈਠ ਕਰਕੇ ਪਾਵਨ ਗੁਰਮੰਤਰ ਦੇ ਜਾਪ ਕੀਤੇ ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 671 ਅਤੇ 672 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੇ ਮਿਟਾਵਉ। ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੀਸ਼ ਸੂਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨੇਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੂਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ।
अनक बिघन जय आये संगार है, हर का नाम तत्काल उदार है, अनक ज्योन जन्म मर जाम, नाम जपत पावे बिश्राम। हौ मैला मल कब हुना धोवै, हर का नाम कोट पाप खोवै, ऐसा नाम जप हो मन रंग, नानक पाइय साधक संग। जिह मार्ग की गने जाहे न कोसा, हर का नाम ऊहा संग तोसा, जिह पेंडे महांध गुबारा, हर का नाम संग उजियारा। जहा पंथ तेरा को न सियानु, हर का नाम तह नाल पछानू, जय महा भयान तपत बहु काम, तय हर के नाम की तुम ऊपर श्याम। जहा तिरखा मन तुझ आकर्ख है, तह नानक हर हर अमृत बरख है, भगत जना की बरतन नाम, संत जना कै मन बिश्राम। हर का नाम दास की ओट, हर कै नाम उदरे जन कोट, हर जस करत संत दिन रात, हर हर औखद साधक मात, हर जन कै हर नाम निधान, पार ब्रह्म जन की नो दान। मन तन रंग रते रंग एक है, नानक जन कै बिरत बिबेक है, हर का नाम जन को मुक्त जुगत, हर कै नाम जन को त्रिपत भुगत। हर का नाम जन का रूप रंग, हर नाम जपत कब परे न भंग, हर का नाम जन की वडियाई, हर कै नाम जन शोभा पाई, हर का नाम जन को भोग जोग, हर नाम जपत कछ नाहे बियोग। जन राता हर नाम की सेवा, नानक पूजे हर हर देवा, हर हर जन कै मालक जीना, हर धन जन को आप प्रभ दीना। हर हर जन कै ओट सदानी, हर प्रताप जन अवर न जानी, ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै, हर की भगत मुकत बहु करे। नानक जन संग केते तरे, पार जात ए हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा, नाम की महिमा संत रिदवस है, संत प्रताप दुरत सब नस है, संत का संग वड भागी पाई है, संत की सेवा नाम ते आई है। नाम तुल कछ अबर न होए, नानक गुरमुख नाम पावे जन कोए। सलोक बहु शास्त्र बहु सिमृति, पेखे सर्ब टंडोल पूजस नाही, हर हरे नानक नाम अमूल अष्टपदी। जाप तप ज्ञान सब ध्यान, खट शास्त्र सिमरत वख्यान, योग अभ्यास कर्म धर्म क्रिया, सगल त्याग बन बधे फिरिया। अनेक प्रकार किए बहु जतना, पुन दान होमे बहु रतना, शरीर कटाए होमे कर राती, वर्त नेम करे बहु पाती। नहीं तुल राम नाम विचार, नानक गुरमुख नाम जपिए एक बार। नौ खंड प्रथमी फिरे, चिर जीवै महा उदास, तपी सरथी वै अगन माहे होमत प्राण, कनक असव है वर भूम दान। नेवली कर्म करे बहुवासन, जैन मार्ग संयम अत साधन, निमख निमख कर शरीर कटावै, तौपी होमै मैल न जावै, हर के नाम समसर कश नाहे, नानक गुरमुख नाम जपत गत पाहे। मन कामना तीर्थ देश उठै, गर्भ गुमान ना मन ते हुटै, सोच करे दिनस अर रात, मन की मैल न तन ते जात। इस देही कौ बहु साधना करे, मन ते कबहु न बिखिया टरे, जल धोवै बहु देह अनीत, शुद्ध कहाँ होए काची पीत। मन हर के नाम की महिमा ऊच, नानक नाम उदरे पतत बहु मूच। बहुत सियाणप जम का पौ ब्यापै, अनेक जतन कर त्रिशन न त्रापै, भेख अनेक अगन नहीं बुझै, कोट उपाव दरगह नहीं सिजै। छूट सनाही ऊब पयाल, मुहे ब्यापै माया जाल, अवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बोलै सहज सुभाए, चार पदार्थ जे को मंगै, साध जना की सेवा लागै। जे को अपना दुख मिटावै, हर हर नाम हृदय सद गावै, जे को अपनी शोभा लोरै, साध संग ए होमै शोरै। जे को जन्म मरण ते डरै, साध जना की सरणी परै, जिस जन को प्रभ दर्स प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान, आपस को जो जाने नीचा, सो गनिए सब ते ऊंचा, जाका मन होए सगल किरीना, हर हर नाम तिन घट घट चीना। मन अपने ते बुरा मिटाना, पेखै सगल सृष्ट साजना, सुख दुख जन सम दृष्टेता, नानक पाप पुन नहीं लेपा। निर धन कौ धन तेरो नाउन, थावे कौ नाउ तेरा थाउन, माने कौ प्रभ तेरो मान, सगल कटा कौ देव दान। करण करावन हार सुआमी, सगल कटा के अंतर जमी, अपनी गत मित जानो, आपे आपन संग आप प्रभ राते।
ਤੁਮਰੀ ਉਸਤਤ ਤੁਮਦੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਿਹ ਖਟ ਵਸੈ ਹਰ ਨਾਮ ਸਲੋਕ ਨਿਰਗੁਨੀਆ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨੇ ਬਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਿਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵਹ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਆਗ ਗੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬ ਸ਼ਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸਿਉ ਪ੍ਰੀਤ ਬਰੂਆ ਕੀ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀਨਾ ਦੇ ਦਸ ਪੀ ਹਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਹੋ ਕੀਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹੁਲ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਤਿਸੇ ਆਗਿਆ ਰੱਖੈ ਪ੍ਰਭ ਕੀ ਆਗਿਆ ਮਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੇ ਉਹ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹਾਸ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਆਰਜਾ, ਸਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕੁਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ, ਜਾਨਣ ਹਰ ਪ੍ਰਭੂ ਪ੍ਰਬੀਨ, ਬਾਹਰ ਪੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸਿੱਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥੰਤ ਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ, ਨਾਨਕ ਪ੍ਰਭ ਸਰਨ ਅਗਤੀ ਕਰ ਪ੍ਰਸਾਦ ਗੁਰਦੇਵ, ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਈ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰਉ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੈ, ਤਿਸੇ ਤਿਆਗ ਕਤ ਅਵਰ ਲੁਭਾਵੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ, ਜਿਹ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ, ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭ ਉਚੇ, ਜਿਹ ਪ੍ਰਸਾਦ ਭਾਈ ਦੁਰਲਭ ਦੇ, ਨਾਨਕ ਤਾਕੀ ਭਗਤ ਕਰੇ, ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਕ ਮਿਲਖ ਤਨਾ, ਰਾਖ ਪਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠਤ ਸਦ ਤਿਸੈ ਧਿਆਈ, ਤਿਸੈ ਧਿਆਈ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਬਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਤੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ, ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਭੇਖੈ ਬੇਸਮਾਦ, ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚੱਲੈ, ਜੇ ਪ੍ਰਸਾਦ ਸੰਪੂਰਨ ਫਲੈ, ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ,
जिह प्रसाद तू पावे साच रे मन मेरे तू तासिउ राच जिह प्रसाद सब की गत होए नानक जप जपै जप सोए आप जपाए जपै सो नाओ आप गावाए सो हर गुण गाओ प्रभु कृपा ते होए प्रगास प्रभु दया ते कमल बिगास प्रभु सो प्रसन्न बसै मन सोए प्रभु दया ते मत उत्तम होए सर्ब निधान प्रभु तेरी माया आपो कछु न किन्हू लया जित जित लावो तित लगै हर नाथ नानक इनकै कछु न हाथ सलोक अगम अगाध पार ब्रह्म सोए जो जो कहे सुमुक्ता होए सुन मीता नानक बिनवंता साध जना की अचरज कथा अष्टपदी साध कै संग मुख उजल होत साध संग मल सगली खोत साध कै संग मिटे अभिमान साध कै संग प्रगटे सो ज्ञान साध कै संग बुझे प्रभ नेरा साध संग सब होतन बेरा साध कै संग पाए नाम रतन साध कै संग एक ऊपर जतन साध की महिमा भरने कौन प्राणी नानक साध की शोभा प्रभ माहे समानी साध कै संग अगोचर मिले साध कै संग सदा पर फुले साध कै संग आवे बस पंचा साध संग अमृत रस पुंचा साध संग होए सब की रेन साध कै संग मनोहर बैन साध कै संग नकत हूं तावे साध संग आसते तो मन पावे साध कै संग माया ते भिन साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यो नहि बैर साध कै संग न बीगा पैर साध कै संग नाही को मंदा साध संग जाने परमानंदा साध कै संग नाही हो ताप साध कै संग तजै सब आप आपे जाने साध बडाई नानक साध प्रभु बने आई साध कै संग न कबहू तावै साध कै संग सदा सुख पावै साध संग बस्त अगोचर लहै साधु कै संग अजरस है साध कै संग बसै थान ऊचै साधु कै संग महल पहुँचै साध कै संग दृढ़ सब धर्म साध कै संग केवल पार ब्रह्म साध कै संग पाए नाम निधान नानक साधु कै कुर्बान साध कै संग सब कुल उधारै साध संग साजन मीत कुटुंब निस्तारै साधु कै संग सो तन पावै जिस तन ते सब को वरसावै साध संग धर्म राय करे सेवा साध कै संग सोभा सुर देवा साधु कै संग पाप पलायन साध संग अमृत गुण गायन साध कै संग सर्वथान गम नानक साध कै संग सफल जनम साध कै संग नहीं कछु काल दर्शन भेटत होत निहाल साध कै संग कलुखत हरै।

ਪਖਿਆਨੈ ਸਾਧਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇੱਕ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੋਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਹਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਭਿਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸ ਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰੈ ਰੂਪ ਨਾ ਭੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਹਿ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਿ ਪਾਵੈ ਨਾਨਕ ਉਹ ਬੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਬੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ

ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੋ ਖੰਮੈ ਜਾਣੇ ਅਸਥੂਲ ਚਹੁ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁਵਰ ਨਾਮੈ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਸ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਤਰ ਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਆਨੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬਕਾ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪਹੇ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਕ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ ਪਰਮ ਆਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋ ਕੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਭਿਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਾਖਿਆ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬਲਜੋਨੀ ਫਿਰੈ ਕਈ ਕੋਟ ਬੈਠ ਸਹੀ ਕਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਪਾਉਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਪ੍ਰਭ ਕੋ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਭਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨਕ ਸਾਧ ਸਾਧ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਹੈ, ਜਲ ਸਨ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੇ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਕੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦੈ ਦਿਸਤਾਵੈ, ਨਿਮਕ ਮਾਹੇ ਚਾਰ ਕੁੰਡ ਫਿਰਾਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ, ਖਿਨ ਮੈਂ ਕੀਟ ਕੀ ਹਮਨੀ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾਕੋ ਆਪਣੇ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸਕਾ ਬਲ ਨਾਹੀ ਸਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਤੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਕਰੰਗ ਹੱਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਪ ਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰ ਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਤੇ ਖਾਲੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹੀ ਰਹੇ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਤਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਣ ਪਰਮੈ ਪਰਮਈਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਾਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਤਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖਾਂ ਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਪੀਤਰ ਤਾਂਗਾ ਹੋਏ ਬਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਾਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹੋਂ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕਹੋ ਕੈਸੇ ਗਾਵੈ, ਆਪ ਸਕਾਉ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕਹੋ ਸੁਖ ਨਾਹੀ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਹੀਂ ਚਲਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ, ਨਾਨਕ ਹਉ ਛੂਟੈ ਸਹਿਸ ਖਟੇ, ਲੱਕ ਕੋ ਉਠਤਾਵੈ ਤ੍ਰਿਪਤ ਨ ਆਵੈ, ਮਾਇਆ ਪਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ,
ਨਹਿ ਤ੍ਰਿ ਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜਿਉ ਕੇ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕੈ ਸੋਏ ਆਪਣੇ ਚਲੇ ਤੋ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੂਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰ ਜਾ ਕਟੈ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਜਾ ਕਹਿ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜਿਉਨ ਪਾਏ ਸੰਤ ਕਹਿ ਦੁਖਨ ਤਿਰਗਤ ਜਿਉਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖੇ ਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਦਨ ਨਹੀਂ ਭਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਮੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਾਇਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕਿਰਤ ਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
ਆਪਣਾ ਖੇਲ ਆਪ ਕਰਨੇ ਹਾਰ, ਦੂਸਰਾ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਬੜਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਬ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹੇ ਜੀਓ, ਨੈਨੋ ਪੇਖੋ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮਥਾ, ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਏਤ ਉਤ ਕੀਓ ਸੋਜੀ ਜਾਣੇ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਨ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿ ਤੋ, ਸਰਬ ਰੋਗ ਤੇ ਉਹ ਹਰ ਜਨ ਰਹਿ ਤੋ, ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੇ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਰਚ ਥਾਪ ਉਥਾਪ, ਅਭਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰਖਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਹੋਏ ਸੁਖ ਨਿਧਾਨ ਉਨਹੂ ਬਨ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਮਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦੇਨ ਹਰ ਜਾਣੈ ਗਵਾਰ, ਜਿਸ ਗੁਰ ਪ੍ਰਸਾਦ ਟੂਟੈ ਹੋਂ ਰੋਗ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ, ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,
ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਨ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਾਉ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਵਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਕੋਟ ਕਹੀ ਸੰਤ ਇਧਰ ਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਿਨ ਧਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕਾਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾਕੈ ਹਿਰਦੈ ਏਕੋ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਚੀ ਦ੍ਰਿਸ਼ਟ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਵੀ ਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾਨੇ ਤਰਫ ਹੋਰ ਤਿਸਕਾ ਮੰਤਰ ਨ ਜਾਣੇ ਹੋਰ ਆਨੰਦ ਰੂਪ ਮੰਗਲ ਸਾਧ ਜਾ ਕਹਿ ਸਰਵ ਥੋਕ ਸੁਣੀਏ ਕਰ ਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਾਨ ਦਾਸ ਨਾਮ ਤੇ ਆਵੈ ਸੇ ਤੇਹ ਗੁਣ ਮੈਂ ਜਾਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਭਿਨਾਸੀ ਏਕ ਓੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੇ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤੁ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ
ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋਤ ਸੁਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ, ਆਦ ਸੱਚ ਜੁਗਾਦ ਸੱਚ, ਹੈਪੀ ਸੱਚ ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ, ਸਤ ਪਰਸਨ ਹਾਰ ਪੂਜਾ ਸਤ, ਸਤ ਸੇਵਦਾਰ ਦਰਸ਼ਨ ਸਤ, ਸਤ ਪੇਖਣ ਹਾਰ ਨਾਮ ਸਤ, ਸਤ ਧਿਆਵਣ ਹਾਰ ਆਪ ਸਤ, ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ, ਸਤ ਪ੍ਰਭ ਬਖਤਾ ਸੁਰਤ ਸਤ, ਸਤ ਜਸ ਸੁਨਤਾ ਬੁਝਣ ਹਾਰ ਖੋ, ਸਤ ਸਭ ਹੋਏ ਨਾਨਕ ਸਤ, ਸਤ ਪ੍ਰਭ ਸੋਏ ਸਤ ਸਰੂਪ, ਹਿਰਦੈ ਜਿਨ ਮਾਨਿਆ ਕਰਨ ਕਰਾਵਣ, ਤਿੰਨ ਮੂਲ ਪਛਾਣਿਆ ਜਾ ਕੈ ਹਿਰਦੈ ਵਿਸ਼ਵਾਸ, ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੈ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿਣਾ ਜਾਈ, ਬੂਝੈ ਬੂਝਣ ਹਾਰ ਬਵੇਕ, ਨਾਰਾਇਣ ਮੇਰੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕਾਉ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਾਤ ਰਾਖੈ, ਤਾਂ ਕਿ ਗਤ ਮਿਹਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੈ, ਹੈ ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕੱਢਤੇ ਆਪ, ਤਾਕਉ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀ ਹੈ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀ ਹੈ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਅਵਰ ਨਾਹੀ ਦ੍ਰਿਸ਼ਟ ਆਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪ ਤਾਨੇ, ਮਾਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੁਵਤ ਨਾਮ, ਕਹੋ ਨਾਨਕ ਜਨ ਕੈ ਸਾਦ ਕਾਮ, ਬੋਲੋ ਜਸ ਜੇ ਬਾਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਉਟਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਤੁਖ ਕਾ ਦਾਤਾ, ਤਿਸ ਕੀ ਸਰਣ ਸਰਬ ਸੁਖ ਪਾਵੈ, ਤਿਸ ਕੇ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ, ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ,
ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅਗੈ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅਗੈ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰ ਬਿਨ ਧਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਕਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਥਿਓ ਜਾ ਕਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨ ਪਹੁਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਹਿ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਝੂਕਾ ਨਿਰਭਉ ਹੋਈ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨਮ ਸਗਲੀ ਮੋਹੀ ਆਪਣੇ ਚਿਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਧੂ ਜਾਂ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧਕ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲਕ ਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰ ਹੋ ਚਰਨ ਕਮਲ ਰਿਤ ਮੈਂ ਉਰਤਾਰ ਹੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਾਹ ਹੋ ਨਾਮ ਹਰ ਵਥ ਇਹੋ ਤਨ ਸੰਚ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਹੋ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕੋ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨੇਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੁ ਦੋ ਹਰ ਕੈ ਨਾਏ ਦੈਦ ਸੁਤਾਵਤ ਆ ਬੈਠਾਏ ਤਾ ਕਉ ਬੇਗਨ ਨ ਲਾਗੈ ਕੋਈ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆ ਤੁਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨੇਕ ਉਹ ਪਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ
ਹਰ ਕੀ ਭਗਤ ਕਰਹੁ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰਬੰਤਾ, ਇਨ ਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੇ, ਨਾ ਬਿਗਾਨਾ ਨਾ ਬਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਿਰ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਭਾਵੈ ਸੱਚ ਧਨਾ। ਹਰ ਪੂੰਜੀ ਸੱਚ ਕਰੋ ਵਿਵਹਾਰ, ਇਹਾ ਸੁਖ ਦਰਗੈ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਏਕ ਸਕੇ ਗੁਣ ਗਾਉ ਅਨੰਤ, ਮਨ ਤਨ ਜਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭਿਆਪ। ਅਨਕ ਵਿਸਥਾਰ ਏਕ ਤੇ ਪਏ, ਏਕ ਅਰਾਧ ਪ੍ਰਾਸ਼ਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇ ਵਹੁ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ ਪਾਰ, ਬ੍ਰਹਮ ਮਿਰ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਾਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੀ ਜਾਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸੋ ਆਨ ਦਿਨ ਲਿਵਲਾਗ। ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਐਸ਼ ਪੁਨੀ ਸ਼ਰਧਾ ਸਭ ਪੂਰੀ, ਰਵ ਰਹਿਆ ਸਾਧ ਸੰਗ ਹਜੂਰੀ। ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਵਿਸਰੈ ਜੇ ਘੀਆ ਜਾਨੈ। ਸੋ ਕਿਉਂ ਵਿਸਰੈ ਜਿਨੇ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲੱਖ ਹੈ। ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ। ਨੇਤਰੋਂ ਬੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀ ਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ। ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਕਛੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਹਮ ਨਿਰਗੁਣੀ ਆਰ ਨਿਜ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ।
ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਮਨ ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁ ਕਰਨੀ ਸੁ ਬਾਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਪੇਹੀ ਫਿਰ ਜਾਪ, ਅਸ਼ਟਪਦੀ ਜਬ ਆਕਾਰ, ਇਹੋ ਕਾਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕੁਮਾਤ, ਜਬ ਇਸਕਾ ਵਰਣ ਚਿਹਨ ਨ ਜਾਪਤ, ਤਬ ਹਰ ਕਸੂਗ ਕਹੁ ਕਿਸੈ ਬਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੇ ਹਾਰ ਨ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਿਉ ਕਹੋ ਕਿਸ ਕਹੋ ਗਨੀ, ਜਬ ਏਕ ਹਰ ਅਗਮ ਅਪਾਰ, ਤਬ ਨਰਗ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹ ਹੋ ਕੇ ਤ੍ਰਿਠਾਏ, ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਗਮ ਅਪਾਰ, ਅਬਿਨਾਸੀ ਸੁਖ ਆਪਨ ਆਸਨ, ਤਹ ਜਨ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਮਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿੱਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ, ਜੈ ਸਰਬ ਕਲਾ ਪੇ ਪ੍ਰਬੀਨ, ਤਹ ਬੇਦ ਕਤੇਵ ਕਹਾ ਕੋ ਚੀਨ, ਜਬ ਆਪਨ ਆਪ ਆਪ ਉਰਤਾਰੈ, ਤਉ ਸਗਨ ਅਪ ਸਗਨ ਕਹਾ ਵਿਚਾਰੈ, ਜਹ ਆਪਨ ਊਚ ਆਪਨ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੇ ਗਤ ਜਾਨੋ ਆਪ, ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪੇ ਅਦੇਸ, ਤੇਹੋ ਗੁਣ ਕਾ ਨਾਹੀ ਪ੍ਰਵੇਸ਼, ਜਹ ਏਕ ਹੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ, ਜਹ ਆਪਨ ਆਪ ਆਪ ਪਤੀਆਰਾ, ਤਹ ਕੌਣ ਕਥੈ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਾਹੂਚਾ, ਜਹ ਆਪ ਰਚਿਓ ਪ੍ਰਪੰਚ ਆਕਾਰ, ਤੇਹੋ ਗੁਣ ਮੈਂ ਕੀਨੋ ਬਿਸਥਾਰ, ਪਾਪ ਪੁੰਨ ਤੈ ਪਈ ਕਹਾਵਤ, ਕੋਉ ਨਰਕ ਕੋਉ ਸੁਰਗ ਬੰਛਾਵਤ, ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪਹਿ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀ ਬਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਵ ਨਾਨਕ ਏਕੈ, ਜਹ ਆਪ ਗਤ ਭਗਤ ਤਹ ਆਪ, ਜਹ ਪਸਰੇ ਪਸਾਰ ਸੰਤ ਪ੍ਰਤਾਪ, ਦੋਹੂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੂ ਬਨੀ, ਆਪੇ ਕੌਤਕ ਕਰੈ ਆਨੰਦ ਜੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਨ ਨਾਹੀ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸ਼ੁਮਾਰ ਅਥਾ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ, ਅਸ਼ਟਪਦੀ
ਆਪ ਕਥੈ ਆਪ ਸੁਣੈ ਹਾਰੋ ਆਪੇ ਏਕੋ ਆਪ ਬਿਸਥਾਰੋ ਜਤ ਸੁਭਾਵੈ ਤਨ ਸਿਸ਼ਟੋ ਪਾਏ ਆਪਣੇ ਭਾਣੇ ਲਏ ਸੁਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਸਾਨੂੰ ਜਾਨੋ ਸਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਮੀ ਰਹਿਓ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ

ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ

गावे को विद्या विकम विचार, गावे को साज करे तन खेहे, गावे को जी ले फिर देहे, गावे को जपे दिसे दूर, गावे को विके हादरा दूर, कथ न कथी न आवे तोट, कथ कथ कथी कोटि कोट कोट, दे दा दे ले दे तक पाहे, जुगा जुगंतर खाही खाहे, हुक्मी हुक्म चलाहे राहो, नानक विकसे विप्रवाहो, साचा साहिब साच नाए, पाख्या पव पारु, आख मंगह देहि देहि दात करे दातारु, फिर के अगे रखी है जित दिसे दरबार, मुहाओ के बोलन बोलिया जे सुन तरे प्यारु, अमृत वेला सच ना वड्याई विचार, करमी आवे कपड़ा नजरी मुख दुआर, नान के वह जानिए सब आपे सचियार, थाप्या ना जाए कीता ना होए, आपे आप निरंजन सोए, जिन सेव्या तिन पाया मान, नानक गाविए गुणी निधान, गाविए सुनिए मन रखिए भाव, दुख पर हर सुख घर लै जाए, गुरमुख नादम गुरमुख वेदम गुरमुख रिया समाई, गोरीसर गुर गोरख बर्मा गुर पार्वती माई, जे हो जाना आखा नाही कहना, कथन न जाय गुरा एक दे बुझाई, सबना जिया का एक दाता, सो मैं विसर न जाई, तीर्थ नावा जे तिस पावा, विन पाने के नाय करी, जेती से ठोपाई वेखा विन कर्मा के मिले लई, मत विच रतन जवाहर मानक, जे कु गुर की सिख सुनी गुरा एक दे बुझाई, सबना जिया का एक दाता, सो मैं विसर न जाई, जे जुग चारे यार जा होर दसूनी होए, नवा खंडा विच जानी है नाल चले सब कोए, चंगा नाव रखाए कह जस कीरत जगले, जे तिसन दरनाया वही तो बात न पुछे के कीटा अंदर कीट कर, दोषी दोष धरे नानक निर्गुण गुण करे, गुणवंते आ गुण दे तेहा कोए न सुजई, जे तिस गुण कोए करे, सुनै सिद्ध पीर सुरना, सुनै धर तवल आकाश, सुनै दीप लो पाताल, सुनै पोहे न सकै काल, नानक भगत सदा विगास, सुनै दुख पाप का नाश, सुनै सरा गुणा के गाह, सुनै सुनै ईसर बरमा इंद, सुनै मुख साला हनुमंद, सुनै जोग जुग तन पे, सुनै सास सिमरत वेद, नानक भगत सदा विगास, सुनै दुख पाप का नाश, सुनै सत संतो ज्ञान, सुनै अठसठ का स्नान, सुनै पढ़ पढ़ पाव हैमान, सुनै लग सहान, नानक भगत सदा विगास, सुनै दुख पाप का नाश, सुनै सरा गुणा के गाह, सुनै सिख पीर पातशाह, सुनै अंधे पाव है राहु, सुनै हाथ वह सुगाहु, नानक भगत सदा विगास, सुनै दुख पाप का नाश, मन्ने की गत कही न जाए, जी को कह पिछे पछताए, कागद कलम न लिखन हारु, मन्ने का वह करण विचारु, ऐसा नाम निरंजन हुए, जी को मन जाने मन कोए, मन्ने सुरत हुए मन बुद्ध, मन्ने सगल पवन की शुद्ध, मन्ने मुँह चोटा न खाए, मन्ने जमके साथ न जाए, ऐसा नाम निरंजन हुए, जी को मन जाने मन कोए, मन्ने मार्ग ठाक न पाए, मन्ने पश्चिम प्रगट जाए, मन्ने माग न चले पंथ, मन्ने धर्म सिति संबंध, ऐसा नाम निरंजन हुए, जे को मन जाने मन कोए, मन्ने पावे मुख द्वार, मन्ने परवार ऐसा धार, मन्ने तरे तारे गुरसिख, मन्ने नानक पवे न भिख, ऐसा नाम निरंजन हुए, जे को मन जाने मन कोए, मन्ने पावे मुख द्वार, मन्ने परवार ऐसा धार, मन्ने तरह तारे गुरसिख, मन्ने नानक पवे न भिखु, ऐसा नाम निरंजन हुए, जे को मन जाने मन कोए, पंच प्रवान पंच प्रधान, पंचे पाव हैदर गहमान, पंचे सुह हैदर राजान, पंचा का गुरे ध्यान, जे को कह करे विचार, करते कह करने नाही सुमार, ताओल धर्म दया का पू संतोख था प्रख्या जिनसूत, जे को बुझै हुवै सचियार, तबलै उपर किता पार, धरती होर परै होर होर दिसते भारत लै कमन जोर, जी जात रंगा के नाव, सबना लिखिया बड़ी कलाम, एहो लेखा लिख जाने कोए, लेखा लिखिया किता होए,
ਕੀਤਾ ਤਾਨ ਸਵਾਲ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਫਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੈ ਕੁਵਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੁ ਅਸੰਖ ਸਤੀ ਅਸੰਖ ਦਾਤਾਰੁ ਅਸੰਖ ਸੂਰਮ ਪਖ ਸਾਰ ਅਸੰਖ ਮੂਹ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਕਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਵ ਤਿਪਾਹੇ ਜੀਤਾ ਕੀਤਾ ਤਿੱਤਾ ਨਾਓ ਵਿਣ ਨਾਵੈ ਨਾ ਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤੰਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਤੋ ਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਓ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆਜੇ ਲਿਖਣ ਦੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰੁਤ ਮਾਓ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਉਂ ਕਰਿਆ ਕਾ ਕਿਉਂ ਸਾਲਾਏ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਹ ਜਾਣੈ ਗਹਿ ਗਿਆਨ ਸੋ ਹੈ ਪਾਤਾਲਾ ਪਾਤਾਲਖ ਆਗਾਸਾ ਆਗਾ ਸੋੜ ਕੋੜਕ ਭਾਲਤ ਕੇ ਵੇਦ ਕੈਨਕ ਵਾ ਸਹਿਸ ਅਠਾਰ ਹੈ ਕਹਿਣਕ ਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੁ ਨਾ ਵਿਸਰੈ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੜ ਉੱਚਾ ਹੋਵੈ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੈ ਜੂ ਦਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤਿਆ ਦੂ ਭੁਗ ਸਦ ਮਾਰ ਇਪੇ ਦਾ ਤਰੀ ਦਾ ਤਾਰ ਬੰਦ ਕਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਤੀਆਂ ਮਖਾਏ ਆਪੇ ਜਾਣੈ ਆਪੇ ਦੇ ਕੈਸੇ ਭੇਕੇ ਕੇ ਜਿਸ ਨੂੰ ਬਖਸ਼ੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲਾ ਵੈ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾ ਸੁਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀ ਸਮੁਗ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ
ਆਖਹਿ ਈਸ਼ਵਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹਿ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਹਿਤੇ ਕੀਤੇ ਹੋਰ ਕਰੇ ਹਿਤ ਆਖ ਨ ਸਕਹਿ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਓ ਕਹੀਏ ਨ ਕਿਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਰਸ਼ਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਥੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੂਦ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸ਼ੀਤ ਦਿਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਕਟਵਾ ਜਹ ਨਾਦ ਆਪ ਨਾਥ ਨਾਥੀ ਸਬਜਾ ਕੀਰੇ ਸਿਦਵਰਾ ਸਾਧ ਸੰਜੋਗ ਜੁਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕ ਵੇਸ਼ ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣੁ ਇੱਕ ਸੰਸਾਰ ਇੱਕ ਭੰਡਾਰ ਇੱਕ ਲਾਏ ਦੀਵਾਨੁ ਜੁਗਤ ਸੁਭਾਵੈ ਤਿਵੈ ਚਲਾਵੈ ਜਿਉ ਹੋਵੈ ਫੁਰਮਾਣੁ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕੁਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ਼ ਇੱਕ ਦੂ ਜੀ ਭਾਉ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਗੇ ਡਾਇਆ ਕੀ ਹੈ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ਼ ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਕਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ
ताकि अगला कथिया न जाहे जी को कह पिछे पछताए तिथे घड़ी है सुरत मत मन बुद्ध तिथे घड़ी है सुरन सिद्धा की शुद्ध कर्म खंड की बाणी जोर तिथे और न कोई होर तिथे जोत महाबल सूर तिन महराम रहा भरपूर तिथे सीतो सीता मैं ममाए ताके रूप न कथने जाहे नाओ हिमरे न ठगे जाहे जिनके राम वसै मन माहे तिथे भगत वसै के लोक रह अनंत सचा मन सोए सच खंड वसै निरंकार कर कर वेखे नजर निहाल तिथे खंड मंडल वर भंड जे को कथे तंत नंत तिथे लो लो आकार जिव जी हुकुम तिवै त्रिकार वेखे विकसै कर विचार नानक कथना करड़ा सार जत पहारा तीर सुनियार अहरन मत वेद हथियार पाओ खलागन तपताओ भांडा पमृत ठाल घड़िया सब सच्ची टकसाल जिनको नदर करम तिनकार नान

ਤਿੰਨ ਮੂੰਹ ਕਹਿ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਫਿਰਿਓ ਲਈਏ ਸਾਧ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੂੰ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਵਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਅਰਜੋ ਸਭ ਹੀ ਜਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸਬਦੋਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੂਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੁਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ, ਘਰ ਤੀਰੈ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ਼ਤੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰਥ ਕੋ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰ ਦਾਦੇ ਸਿੱਖ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵ ਉਹ ਸੰਤ ਪਿਆਰੇ, ਉਹ ਕਥ ਕੀ ਕਰੇ ਕਹਾਣੀ, ਕਰ ਹੈ ਕਹਾਣੀ ਕਥ ਕੇਰੀ, ਕਿਤ ਦੁਆਰੈ ਪਾਈਏ, ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨੇ ਹੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੀ ਸਾਹ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿੰਦ ਅੰਤ ਪਛੋਤਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਗਮ ਗੁਚਰਾ ਤੁਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੂ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸੁਧਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਕੋਜ ਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸੰਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਇਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੀ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੁੱਚੇ ਸਾਹਿਬ ਜਿਉ ਭਾਵੇ ਤਿਵੈ ਚਲਾਵੇ, ਸੋਹਿਲਾ ਸਭ ਸੁਹਾਵਾ,
ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਉਹ ਤਿਨਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪਿਤ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਉਜਾਏ ਜੀਵੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵੋ ਤਾਂ ਮੈਲੇ ਤਿੰਨ ਜਨਮ ਜੂਹੈ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਿਆ ਜਿਉਂ ਬੇਤਾਲਿਆ ਕਹਿ ਨਾਨਕ ਦੀ ਸੱਤ ਜਿਹਾ ਕੂੜੇ ਲਾਗੀ ਤਿੰਨ ਜਨਮ ਜੂਹੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੁਰ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇ ਬਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ

ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ

ਪਰ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਾਰਾਈ ਸੰਗਤ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਨਦਰੂ ਨਦਰੀ ਨਿਹਾਲ ਕੀਤਾ ਆਪ ਜੀ ਕਾ।

ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸੇਵਾਵਾਂ ਅਰਪਣ ਕੀਤੀਆਂ ਭੇਟਾਵਾਂ ਅਰਪਣ ਕੀਤੀਆਂ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਭੇਟਾਵਾਂ ਭੇਜੀਆਂ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਦੁੱਖਾਂ ਕਲੇਸਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਚੜ੍ਹਦੀ ਕਲਾ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁਖ ਭਾਣੀ ਅੰਦਰ ਬਤੀਤ ਹੋਈ ਹੈ ਦਿਨ ਚੜ੍ਹੇ ਆਪਣੇ ਭਾਣੀ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਉਹ ਕਿਰਪਾ ਬਖਸ਼ਿਸ਼ ਕਰੋ ਦਰ ਆਈ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੂ ਚਹੈ। ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਤਨਤਾਯੋਗ ਹੋ ਜੋ ਨਿੱਤਾਂ ਪ੍ਰਤੀ ਪ੍ਰੇਮ ਸਹਿਤ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋ, ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲਏ, ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ ਹਨ। ਧਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤੇ ਗਏ ਹਨ। ਸਤਿਗੁਰਾਂ ਦੇ ਪਵਿੱਤਰ ਅੰਗ 671 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰਹਿਮਤ ਬਖਸ਼ਿਸ਼ ਕਰਦੇ ਹਨ ਪੰਚਮ ਪਾਤਸ਼ਾਹ ਜੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੋ ਸਾਰੇ ਜੀਵਾਂ ਦਾ ਦਾਤਾ ਹੈ, ਜੋ ਉਹ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਨੂੰ ਗੁਰੂ ਮੰਤਰ ਗੁਰੂ ਉਪਦੇਸ਼ ਸਦਕਾ ਜਾਣ ਲੈਂਦਾ ਹੈ, ਉਹਦੇ ਦੁੱਖ ਸੁੱਖ ਸਭ ਬਿਣਸ ਜਾਂਦੇ ਹਨ। ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਉਹਨੂੰ ਇਹ ਪ੍ਰਤੀਤੀ ਆ ਜਾਂਦੀ ਹੈ ਕਿ ਇਹ ਸਾਰੇ ਪਦਾਰਥ, ਇਹ ਤਨ ਮਨ ਧਨ ਸਭ ਕੁਛ ਉਸ ਮਾਲਕ ਦਾ ਦਿੱਤਾ ਹੋਇਆ ਹੈ। ਉਸ ਪਰਮਾਤਮਾ ਦੀ ਕਿਰਪਾ ਦੇ ਸਦਕਾ ਇਹ ਗਿਆਨ, ਇਹ ਸੋਝੀ ਆ ਜਾਂਦੀ ਹੈ ਕਿ ਸਾਰੀਆਂ ਥਾਵਾਂ ਤੇ ਪਰਮੇਸ਼ਵਰ ਪਸਰਿਆ ਹੋਇਆ ਹੈ। ਫਿਰ ਮੇਰ ਤੇਰ ਈਰਖਾ ਦੁਐਖ, ਇਹ ਸਾਰੇ ਮਨ ਦੇ ਜਿਹੜੇ ਵਿਕਾਰ ਹਨ, ਮੈਲ ਹੈ, ਸਭ ਬਿਣਸ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਪਾਸਿਓ ਪਰਮੇਸ਼ਵਰ ਦੀ ਜੋਤ ਹੀ ਨਜ਼ਰੀ ਆਉਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤਾਂ ਕਰਨ, ਸਾਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ ਬੇਨਤੀ ਹੈ। 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਹੁੰਚ ਰਹੇ ਹਨ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਫੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾ ਵੈ ਉਤਰੇ ਨਾ ਹੀ ਮੈਲ, ਜਿਨ ਪਟ ਅੰਦਰ ਬਾਹਰ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ

ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ ਜਿਸ ਕਾ ਤਨ ਮਨ ਧਨ

सब तिसका सोई सुगड सुजाने। पंचम पातशाह जी कृपा कर देने कि वो अकाल पुरख परमेश्वर वाहेगुरु जिसका दर्थ है जिस परमात्मा वाहेगुरु परमेश्वर दा दिता होया तन मन धन जो कुछ मनुख दे पास है जो कुछ जीव दे पास है ये तन तन भी साडा नहीं तन भी अमानत है परमात्मा दी दित्ती हुई अमानत है। मन मन भी उस परमात्मा दी बख्शिश है। मन करके ही संसार जगत अंदर जीव जेड़ा है संकल्प विकल्प विचारां दे नाल चलदा है ये मन भी उस परमात्मा वालों दिता होया है दात है। धन धन दे अंदर सारे संसार दी संपदा पदार्थ आ जांदे ने जो कुछ भी संसार दे भोगण दे पदार्थ ने वह समझिए धन दे विच आ गए। पंचम पातशाह जी कृपा करदे ने कि ऐ जीव इह सारा कुछ उस परमात्मा परमेश्वर ने दिता है ते जिस जीव नूं इह सूझी आ जाए उहदी इह पुकार है वह कदी मेरा मेरा नहीं करता वह कदी अपने ते नहीं टुकांदा भी ये तन मेरा है पदार्थ मेरे ने धन मेरे ने। जिस दे अंदर परमात्मा की कृपा दे नाल गुरु का शब्द वस जाता है गुरु का मंत्र वस जाता है गुरु का उपदेश वस जाता है वह फिर यही वचन कहिंदा है कि हे मालका मेरा मुझ में किछ नहीं जो किछ है सो तेरा तेरा तुझ को सौंपते क्या लागे मेरा। वो फिर ही अरदास करता है कि हे वाहिगुरु हे परमात्मा जो कुछ मेरा दिसदा है इस भरम विचों मैं निकल गया है। लोग भावे आखदे होणगे कि आ तेरे पदार्थ ने या तेरे धी पुत्र ने या तेरा धन है तेरा संसार है पर जेड़ा गुरु प्रीत विच प्रभु प्यार विच जिउंदा है वो फिर कहिंदा नहीं ਇਹ ਸਭ ਕੁਝ ਉਸਦਾ ਹੈ ਪਰਮਾਤਮਾ ਦਾ ਵਾਹਿਗੁਰੂ ਦਾ ਹੈ ਉਹਦੇ ਅੰਦਰ ਉਹ ਆਪਣੀ ਅਪਨਤ ਮੁੱਕ ਜਾਂਦੀ ਹੈ। ਮੇਰਾ ਕਹਿਣਾ ਤੇ ਤੇਰਾ ਕਹਿਣਾ ਸਿਰਫ ਇਕੱਲੇ ਸ਼ਬਦ ਨਹੀਂ ਕੋਈ ਅਸੀਂ ਸਿਰਫ ਇਹ ਦੋ ਸ਼ਬਦ ਨਹੀਂ ਵਰਤਦੇ ਵੀ ਆਹ ਚੀਜ਼ ਮੇਰੀ ਹੈ ਜੀ ਆ ਉਹਦੀ ਹੈ। ਇਸ ਮੇਰੀ ਤੇ ਤੇਰੀ ਸ਼ਬਦ ਵਰਤਣ ਦੇ ਪਿੱਛੇ ਮਨੁੱਖ ਦੀ ਅਪਨਤ ਤੇ ਮਨੁੱਖ ਦਾ ਸਮਰਪਣ ਖਲੋਤਾ ਹੈ। ਜਦੋਂ ਮਨੁੱਖ ਹਰ ਵਕਤ ਮੈਂ ਕਰਦਾ ਨਾ ਹਰ ਚੀਜ਼ ਦੇ ਨਾਲ ਆਪਣੇ ਆਪ ਨੂੰ ਜੋੜਦਾ ਹੈ ਤਾਂ ਉਹਦਾ ਮਤਲਬ ਹੈ ਉਹ ਆਪਣੀ ਹੋਂ ਨੂੰ ਅਜੇ ਬਰਕਰਾਰ ਰੱਖਿਆ ਹੋਇਆ ਹੈ ਉਸਨੇ ਉਹ ਆਪਣੀ ਅਜੇ ਪਕੜ ਨੂੰ ਤਿਆਗਣਾ ਨਹੀਂ ਚਾਹੁੰਦਾ ਹੈ। ਭਰਮ ਸਭ ਤੋਂ ਵੱਡਾ ਭਰਮ ਹੀ ਹੈ ਸਭ ਤੋਂ ਵੱਡਾ ਦੁੱਖ ਹੀ ਹੈ ਕਿ ਜੋ ਮਨੁੱਖ ਦਾ ਨਹੀਂ ਮਨੁੱਖ ਉਸਨੂੰ ਆਪਣਾ ਬਣਾ ਕੇ ਪਕੜੀ ਬੈਠਾ ਹੈ ਇਸ ਕਰਕੇ ਪਰਮਾਤਮਾ ਦੇ ਦਰ ਤੱਕ ਇਹਦੀ ਗਮਤਾ ਨਹੀਂ ਹੁੰਦੀ ਵਾਹਿਗੁਰੂ ਦੇ ਘਰ ਤੱਕ ਇਹਦੀ ਪੁਕਾਰ ਨਹੀਂ ਪਹੁੰਚਦੀ। ਪੁਕਾਰ ਤਾਂ ਪਹੁੰਚੇਗੀ ਨਾ ਜੇ ਆਪਣੇ ਅੰਦਰੋਂ ਉਸ ਪਰਦੇ ਨੂੰ ਹਉਮੈ ਦੀ ਪਾਲ ਨੂੰ ਕੂੜ ਦੀ ਪਾਲ ਨੂੰ ਭਰਮ ਦੀ ਕੰਧ ਨੂੰ ਤੋੜ ਦਿਆਂਗੇ ਤਾਂ ਫਿਰ ਕਿਸੇ ਤਰ੍ਹਾਂ ਦਾ ਵੀ ਕੋਈ ਪਰਦਾ ਨਹੀਂ ਰਹਿ ਜਾਏਗਾ ਫਿਰ ਉਸ ਤਰ੍ਹਾਂ ਪੁਕਾਰਨ ਦੀ ਲੋੜ ਵੀ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਐਸੀ ਅਰਦਾਸ ਜੀਵ ਕੁਲ ਨੂੰ ਆ ਜਾਂਦੀ ਹੈ ਕਿ ਉਹ ਭਾਵੇਂ ਸ਼ਬਦ ਵੀ ਨਾ ਬੋਲੇ। ਅਸੀਂ ਸ਼ਬਦ ਕਹਿੰਦੇ ਹਾਂ ਪੜ੍ਹਦੇ ਹਾਂ ਵਿਣ ਬੋਲੇ ਹਾਂ ਸਭ ਕੁਛ ਜਾਣਦਾ ਜਾਣਦਾ ਉਹ ਸਾਰਾ ਕੁਝ ਹੈ ਬਿਨਾਂ ਬੋਲਿਆਂ ਤੋਂ ਪਰ ਕਿੰਨਾ ਦਾ ਬੋਲਿਆ ਕਿੰਨਾ ਦਾ ਬਿਨਾਂ ਬੋਲਿਆ ਵੀ ਉਹ ਅੰਦਰ ਪੜ੍ਹ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਆ ਜਾਂਦੀ ਹੈ ਜੋ ਇਹ ਆਖਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਹੇ ਵਾਹਿਗੁਰੂ ਸਾਰਾ ਕੁਝ ਤੇਰਾ ਦਿੱਤਾ ਹੋਇਆ ਤੇਰਾ ਹੀ ਹੈ ਮੇਰਾ ਨਹੀਂ। ਇਹ ਇਹ ਹੈ ਅੰਦਰੋਂ ਹਉਮੈ ਮਿਟਾਉਣ ਦਾ। ਕੋਈ ਵੀ ਚੀਜ਼ ਦਾ ਅਸੀਂ ਅਭਿਆਸ ਕਰਨੇ ਹਾਂ ਜਦੋਂ ਕਿਸ ਕੋਈ ਚੀਜ਼ ਮਨੁੱਖ ਨੇ ਆਪਣੇ ਅੰਦਰ ਪਕਾਉਣੀ ਹੋਵੇ ਨਾ ਅਭਿਆਸ ਕਰਦਾ ਹੈ ਅਭਿਆਸ ਤੋਂ ਬਿਨਾਂ ਕੋਈ ਚੀਜ਼ ਅੰਦਰ ਪੱਕਦੀ ਨਹੀਂ ਕੋਈ ਚੀਜ਼ ਅੰਦਰ ਠਹਿਰਦੀ ਨਹੀਂ ਚਿੱਤ ਦੇ ਅੰਦਰ। ਕੋਈ ਸ਼ਬਦ ਹੈ ਕੋਈ ਮੰਤਰ ਹੈ ਕੋਈ ਸੂਤਰ ਹੈ ਕੋਈ ਵੱਡੀ ਗੱਲਬਾਤ ਹੈ ਅਸੀਂ ਆਪਣੇ ਅੰਦਰ ਚੇਤੇ ਵਿੱਚ ਰੱਖਦੇ ਹਾਂ ਤੇ ਕੀ ਕਰਦੇ ਹਾਂ ਉਹਨੂੰ ਕਿੰਨਾ ਸਮਾਂ ਵਾਰ ਵਾਰ ਯਾਦ ਕਰਦੇ ਹਾਂ ਅਭਿਆਸ ਕਰਦੇ ਹਾਂ ਵੀ ਇਹ ਮੇਰੇ ਚਿੱਤ ਵਿੱਚ ਬੈਠ ਜਾਏ ਮੇਰੇ ਅੰਦਰ ਬੈਠ ਜਾਏ। ਅਭਿਆਸ ਤੋਂ ਬਿਨਾਂ ਕੋਈ ਚੀਜ਼ ਆਪਣੇ ਅੰਦਰ ਨਹੀਂ ਬੈਠਦੀ। ਸੋ ਮੇਰੀ ਮੇਰੀ ਦਾ ਅਭਿਆਸ ਬੰਦੇ ਦਾ ਕਿੰਨਾ ਹੈ ਕੱਲਾ ਆਪਣੇ ਵੱਲੋਂ ਹੀ ਨਹੀਂ ਬੰਦਾ ਕਰਦਾ ਇਹਦੇ ਅਭਿਆਸ ਵਿੱਚ ਕੁੱਲ ਕਾਇਨਾਤ ਇਹਦੇ ਨਾਲ ਜੁੜੀ ਹੁੰਦੀ ਹੈ।
ਅਸੀਂ ਆਪਣੀਆਂ ਚੀਜ਼ਾਂ ਨੂੰ ਤਾਂ ਆਖਦੇ ਹਾਂ ਵੀ ਆ ਮੇਰੀ ਆ ਮੇਰੀ, ਕਿਸੇ ਹੋਰ ਨੂੰ ਵੀ ਉਹਦੇ ਅੰਦਰ ਦੀ ਮੈਂ ਨੂੰ ਅਸੀਂ ਪ੍ਰਪੱਕ ਕਰਨ ਲਈ ਉਹਦੇ ਨਾਲ ਜੋੜਦੇ ਨੇ ਵੀ ਇਹ ਉਹਦੇ ਨੇ, ਪਦਾਰਥ ਇਹਦੇ ਨੇ, ਤੇਰੇ ਨੇ। ਸੰਸਾਰ ਜਗਤ ਦੇ ਅੰਦਰ ਮਨੁੱਖ ਦੀ ਇਹ ਮੈਂ ਦਾ ਅਭਿਆਸ ਜਿਹੜਾ ਹੈ ਜਨਮ ਤੋਂ ਹੀ ਪੱਕ ਜਾਂਦਾ, ਜਨਮ ਤੋਂ ਹੀ ਪਹਿਲਾਂ ਪੱਕ ਜਾਂਦਾ। ਜੀਵ ਦੇ ਆਉਣ ਤੋਂ ਪਹਿਲਾਂ ਹੀ ਉਹਦੇ ਨਾਲ ਉਹਦੀ ਹੰਗਤਾ ਨੂੰ ਜੋੜਨ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ। ਸੋ ਇਹ ਮੈਂ ਐਡੀ ਛੇਤੀ ਮਰਦੀ ਨਹੀਂ ਹੈ, ਬੜੀ ਛੋਟਾ ਅੱਖਰ, ਪਰ ਇਹਦਾ ਭਾਵ, ਇਹਦੀ ਤਾਕਤ, ਇਹਦਾ ਪ੍ਰਭਾਵ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਤੱਕ ਜਾਂਦਾ ਹੈ। ਇੱਕੋ ਇੱਕ ਇਹ ਭਾਵ ਹੈ ਜਿਹੜਾ ਮਨੁੱਖ ਦੇ ਅੰਦਰ ਲਗਾਤਾਰ ਬਣਿਆ ਰਹਿੰਦਾ। ਹੋ ਸਕਦਾ ਹੋਰ ਭਾਵ ਮਰ ਜਾਣ, ਛੋਟੇ ਪੈ ਜਾਣ, ਹੌਲੇ ਪੈ ਜਾਣ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਇਹ ਵਿਸ਼ੇ ਆਹਿਸਤਾ ਆਹਿਸਤਾ ਹੋ ਸਕਦਾ ਮੱਧਮ ਪੈ ਜਾਣ, ਪਰ ਹੰਗਤਾ ਦਾ ਭਾਵ ਜਿਹੜਾ ਹੈ ਨਾ, ਹੋਂ ਦਾ ਭਾਵ ਹੈ, ਮੇਰਾ ਭਾਵ ਜਿਹੜਾ ਹੈ, ਇਹ ਮਨੁੱਖ ਦਾ ਸਾਥ ਨਹੀਂ ਛੱਡਦਾ, ਲਗਾਤਾਰ ਉਹਦੇ ਨਾਲ ਬਣਿਆ ਰਹਿੰਦਾ। ਬਾਰੀਕ ਰੂਪ ਵਿੱਚ, ਸੂਖਸ਼ਮ ਰੂਪ ਵਿੱਚ, ਨਿੱਕੇ ਨਿੱਕੇ ਕਣ ਦੇ ਰੂਪ ਵਿੱਚ ਬਣਿਆ ਰਹਿੰਦਾ, ਇਹਨੂੰ ਪਤਾ ਵੀ ਨਹੀਂ ਕਈ ਵਾਰੀ ਲੱਗਦਾ। ਪਰ ਜਿਸ ਦੇ ਉੱਤੇ ਗੁਰੂ ਕਿਰਪਾ ਹੋ ਗਈ, ਗੁਰੂ ਅਨੁਗ੍ਰਹ ਹੋ ਗਿਆ, ਗੁਰੂ ਦੀ ਦ੍ਰਿਸ਼ਟੀ ਪੈ ਗਈ, ਤੇ ਉਸ ਜੀਵ ਦੇ ਅੰਦਰੋਂ ਸਭ ਤੋਂ ਪਹਿਲਾਂ ਇਹ ਭਾਵ ਹੀ ਮਿਟਦਾ ਹੈ। ਤੇ ਇਸ ਭਾਵ ਦੇ ਮਿਟਣ ਦੇ ਨਾਲ ਹੀ ਜਿਹੜਾ ਹੈ ਫਿਰ ਕਿਰਪਾ ਦਾ ਦੁਆਰ ਖੁੱਲਦਾ, ਕਿਉਂਕਿ ਇਸ ਹੰਗਤਾ ਦੇ ਨਾਲ ਹੀ ਬਾਕੀ ਸਾਰੇ ਵਿਕਾਰ ਜੁੜੇ ਹੋਏ ਨੇ। ਹੰਗਤਾ ਹੀ ਮਨੁੱਖ ਨੂੰ ਕਾਮੀ ਬਣਾਏਗੀ, ਕ੍ਰੋਧੀ ਬਣਾਏਗੀ, ਲੋਭੀ ਬਣਾਏਗੀ, ਵਿਕਾਰੀ ਬਣਾਏਗੀ। ਹਾਂ ਮੈਂ, ਇਹ ਸਭ ਵਿਕਾਰਾਂ ਦੀ ਮਾਂ ਕਹਿ ਲਈਏ ਜਾਂ ਸਭ ਤੋਂ ਵੱਡਾ ਹੈ ਹਉਮੈ ਦਾ ਵਿਸ਼ਾ ਜਿਹੜਾ ਹੈ, ਇਹ ਸਾਰੇ ਵਿਕਾਰ ਬਾਕੀ ਜਿਹੜੇ ਨੇ ਗੁਣ ਔਗਣ ਕਹਿ ਲਏ, ਇਕੱਲੇ ਹਉ ਵਾਲੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਹਉਮੈ ਆਪਣੇ ਆਪ ਵਿੱਚ ਇੱਕ ਵਿਸ਼ਾ ਤੇ ਹੈ, ਪਰ ਇਹ ਨਹੀਂ ਵੀ ਹਉ ਦੇ ਵਾਲੇ ਦੇ ਅੰਦਰ ਔਗਣ ਹੀ ਨੇ, ਗੁਣ ਵੀ ਨੇ ਉਹਦੇ ਕੋਲ ਹੋਣਗੇ। ਜੋ ਕੁਝ ਵੀ ਉਹਦਾ ਚੰਗਾ ਮਾੜਾ ਹੋਏਗਾ ਉਹਦੀ ਹੰਗਤਾ ਦੇ ਦੁਆਲੇ ਹੀ ਘੁੰਮੇਗਾ, ਉਹਦੀ ਹੋਂ ਦੇ ਦੁਆਲੇ ਘੁੰਮੇਗਾ। ਇਸ ਕਰਕੇ ਗੁਰਦੇਵ ਜੀ ਕਹਿੰਦੇ ਫਿਰ ਉਹ ਹੋਂ ਦੁਆਲੇ ਘੁੰਮਿਆ ਹੋਇਆ ਉਹਦਾ ਗੁਣ ਔਗਣ, ਉਹ ਸੇਵਾ ਕਰੇ, ਸਿਮਰਨ ਕਰੇ, ਉਹ ਬਾਣੀ ਪੜੇ, ਜਾਂ ਉਹ ਸੰਸਾਰ ਦੇ ਅੰਦਰ ਦਇਆ ਕਰੇ, ਪਰਉਪਕਾਰ ਕਰੇ, ਚੰਗੇ ਕਾਰਜ ਕਰੇ, ਪਰ ਜੇ ਉਹਦੀ ਹੋਂ ਦੇ ਦੁਆਲੇ ਹੀ, ਚੌਗਿਰਦੇ ਹੀ ਉਹ ਘੁੰਮਦੇ ਪਏ ਨੇ, ਫਿਰ ਉਹ ਕਰਮ ਵੀ ਜਿਹੜੇ ਨੇ ਉਹਦੀ ਹੋਂ ਦੇ ਵਾਧੇ ਦਾ ਹੀ ਯੋਗਦਾਨ ਪਾਉਂਦੇ ਨੇ, ਉਹਨੂੰ ਹੋਰ ਹੀ ਸੰਸਾਰ ਵਿੱਚ ਜਿਹੜਾ ਹੈ ਦੁਖੀ ਤੇ ਆਉਤਰ ਕਰਦੇ। ਹੋਂ ਵਾਲਾ ਹੀ ਸਭ ਤੋਂ ਵੱਡਾ ਦੁੱਖ, ਦਇਆ ਕਰਕੇ ਵੀ ਉਹ ਦੁਖੀ ਹੋਏਗਾ, ਪਰ ਉਪਕਾਰ ਕਰਕੇ ਵੀ ਉਹ ਦੁੱਖ ਮਨਾਏਗਾ। ਹੋ ਸਕਦਾ ਭਲੇ ਕਰਮਾਂ ਵਿੱਚੋਂ ਵੀ ਉਹਨੂੰ ਦੁੱਖ ਪ੍ਰਾਪਤ ਹੋਏ। ਕਾਰਨ ਕੀ ਹੈ? ਕਿ ਉਹਦੀ ਹੋਂ ਬੜੀ ਵੱਡੀ ਹੈ, ਉਹਦੀ ਹੰਗਤਾ ਬੜੀ ਵੱਡੀ ਹੈ, ਜਿਸ ਕਰਕੇ ਉਹ ਕਰਮ ਵੀ ਉਹਨੂੰ ਸਕੂਨ ਦੇਣ ਦੀ ਥਾਂ ਤੇ, ਆਨੰਦ ਦੇਣ ਦੀ ਥਾਂ ਤੇ ਉਹਦੇ ਅੰਦਰ ਹੋਰ ਪੀੜਾ, ਹੋਰ ਦੁੱਖ ਹਰਖ ਦੇ ਸਕਦਾ ਹੈ। ਹਰਖ ਤੇ ਆਨੰਦ ਵਿੱਚ ਬੜਾ ਫਰਕ ਹੈ। ਹਉਮੈ ਵਾਲੇ ਨੂੰ ਖੁਸ਼ੀ ਤਾਂ ਮਿਲਦੀ ਹੈ, ਹਉਮੈ ਵਾਲਾ ਪ੍ਰਸੰਨ ਤਾਂ ਕੁਝ ਸਮੇਂ ਲਈ ਹੁੰਦਾ ਹੈ, ਪਰ ਉਹ ਆਨੰਦਿਤ ਨਹੀਂ ਹੋ ਸਕਦਾ। ਉਹ ਸਦੀਵ ਕਾਲ ਦੇ ਲਈ ਇਉਂ ਕਹਿ ਲਈਏ ਵੀ ਬੇਪਰਵਾਹ, ਉਸ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਆਪਣਾ ਆਪਾ ਨਹੀਂ ਤਿਆਗ। ਆਪਾ ਤਿਆਗ ਦੇ ਤਾਂ ਸਾਰਾ ਕੁਝ। ਇੱਕ ਫਕੀਰ ਦੇ ਪਾਸ ਦੋ ਚੇਲੇ ਰਹਿੰਦੇ ਸਨ, ਹਉਮੈ ਨੂੰ ਸਮਝਣ ਦੀ ਗੱਲ। ਫਕੀਰ ਇੱਕ ਚੇਲੇ ਨੂੰ, ਉਹਦੇ ਗੁਣ ਭਾਵੇਂ ਥੋੜੇ ਸਨ, ਦੂਸਰਾ ਚੇਲਾ ਬੜਾ ਸ੍ਰੇਸ਼ਟ ਸੀ, ਵਿਦਿਆ ਵਿੱਚ ਵੀ ਨਿਪੁੰਨ ਸੀ, ਸ਼ਸਤਰਬਾਜ਼ੀ ਵਿੱਚ ਵੀ ਨਿਪੁੰਨ ਸੀ, ਪਰ ਉਹ ਸਿਸ਼ ਕੀ ਦੇਖਦਾ ਵੀ ਮੇਰਾ ਗੁਰੂ ਜਿਹੜਾ ਹੈ, ਅਸੀਂ ਵਿਦਿਆ ਵਿੱਚ ਇੱਕੋ ਜਿਹੇ ਹਾਂ, ਨਿਪੁੰਨ ਹਾਂ, ਕੋਈ ਕਮੀ ਨਹੀਂ, ਇੱਕੋ ਜਿਹੇ ਹਾਂ, ਪਰ ਮੇਰੇ ਨਾਲ ਦੇ ਮਿੱਤਰ ਨੂੰ ਜ਼ਿਆਦਾ ਸਨੇਹ ਕਰਦਾ ਮੇਰਾ ਗੁਰੂ। ਇਹ ਹੁੰਦਾ ਹੈ, ਗੁਰੂ ਲਈ ਸ਼ਿਸ਼ ਲਈ ਸ਼ਿਸ਼ ਸਮਾਨ ਹੁੰਦੇ ਨੇ, ਮਾਂ ਬਾਪ ਲਈ ਧੀਆਂ ਪੁੱਤਰ ਸਮਾਨ ਹੁੰਦੇ ਨੇ, ਪਰ ਕਈ ਵਾਰੀ ਸਾਨੂੰ ਲੱਗਦਾ ਹੈ ਵੀ ਕਿਸੇ ਨਾਲ ਜ਼ਿਆਦਾ ਪਿਆਰ ਕੀਤਾ ਜਾ ਰਿਹਾ, ਕਿਸੇ ਨਾਲ ਥੋੜਾ ਕੀਤਾ ਜਾ ਰਿਹਾ, ਐਸਾ ਹੁੰਦਾ ਨਹੀਂ। ਮੈਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਜੀ ਨੇ ਇਹ ਬਚਨ ਕੀਤੇ ਨੇ ਬਾਣੀ ਵਿੱਚ ਵੀ, ਵਾਹਿਗੁਰੂ ਦੀ ਦ੍ਰਿਸ਼ਟੀ, ਵਾਹਿਗੁਰੂ ਦੀ ਕਿਰਪਾ ਸਭ ਤੇ ਹੈ, ਪਰ ਸਾਡੀ ਪ੍ਰਾਪਤ ਕਰਨ ਦੀ ਪਾਤਰਤਾ ਦੇ ਅਨੁਸਾਰ ਪਤਾ ਲੱਗਦਾ ਵੀ ਕੋਈ ਕਿੰਨਾ ਕੁ ਪਾਤਰ ਹੈ। ਉਹੀ ਅਸੀਂ ਫਿਰ ਕਹਿ ਦਿੰਦੇ ਹਾਂ ਵੀ ਕਿਸੇ ਨੂੰ ਜ਼ਿਆਦਾ ਮਿਲ ਰਿਹਾ ਜੀ, ਕਿਸੇ ਨੂੰ ਥੋੜਾ ਮਿਲ ਰਿਹਾ, ਉਹਦੇ ਚ ਦੇਣ ਵਾਲੇ ਦਾ ਕੋਈ ਲਗਾਵ ਨਹੀਂ ਕਹਿ ਲਈਏ, ਭੇਦ ਭਾਵ ਨਹੀਂ,
ਉਹ ਸਭ ਤੇ ਵਰਸ ਰਿਹਾ ਹੈ, ਸਭ ਤੇ ਕਿਰਪਾ ਕਰ ਰਿਹਾ ਹੈ। ਲੈਣ ਵਾਲੇ ਦੀ ਪਾਤਰਤਾ ਹੈ ਵੀ ਉਹ ਕਿੰਨਾ ਕੁ ਪਾਤਰ ਹੈ। ਜਿਵੇਂ ਨਦੀ ਵਗਦੀ ਹੈ, ਨਦੀ ਵਗਦੀ ਦੇ ਵਿੱਚੋਂ ਕੀੜੀ ਵੀ ਪਾਣੀ ਪੀ ਰਹੀ ਹੈ, ਹਾਥੀ ਵੀ ਪਾਣੀ ਪੀ ਰਿਹਾ। ਹੁਣ ਕੀੜੀ ਇਹ ਗੁਮਾਨ ਕਰੇ ਜਾਂ ਰੋਸ ਕਰੇ ਜੀ ਵੇਖੋ ਜੀ ਮੈਂ ਤੇ ਇੱਕ ਬੂੰਦ ਵੀ ਨਹੀਂ ਪੀਂਦੀ, ਨਦੀ ਹਾਥੀ ਨੂੰ ਕਿੰਨਾ ਪਿਆਰ ਕਰਦੀ, ਉਹ ਕਿੰਨਾ ਪਾਣੀ ਪੀ ਜਾਂਦਾ। ਇਹ ਕੀੜੀ ਦੀ ਨਦਾਨੀ ਹੋਏਗੀ ਨਾ, ਉਹਦੀ ਤ੍ਰਿਪਤੀ ਬੂੰਦ ਵਿੱਚ ਉਹਦੀ ਪਾਤਰਤਾ ਹੀ ਇੰਨੀ ਕੁ ਹੈ, ਤੇ ਹਾਥੀ ਦੀ ਪਾਤਰਤਾ ਜ਼ਿਆਦਾ, ਉਹਦਾ ਆਕਾਰ ਏਡਾ। ਇਹਦਾ ਭਾਵ ਹੈ ਗੁਰੂ ਪਰਮਾਤਮਾ ਅਧਿਆਪਕ ਮਾਤਾ ਪਿਤਾ ਇਹ ਸਾਰੇ ਹੀ ਆਪਣੀਆਂ ਸੰਤਾਨਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਸ਼ਿਸ਼ਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਆਲੇ ਦੁਆਲੇ ਨੂੰ, ਸਾਰਿਆਂ ਨੂੰ ਇੱਕੋ ਜਿਹਾ ਹੀ ਪਿਆਰ ਦਿੰਦੇ ਨੇ, ਇੱਕੋ ਜਿਹੇ ਸੁਨੇਹ ਦਿੰਦੇ ਨੇ। ਪਰ ਸਾਡੀ ਪਾਤਰਤਾ ਜਿੰਨਾ ਜਿੰਨਾ ਆਪ ਅਸੀਂ ਸਵੀਕਾਰ ਕਰ ਸਕਦੇ ਹਾਂ, ਅਸੀਂ ਆਪਣੇ ਤੇ ਨਹੀਂ ਟੁਕਾਉਂਦੇ, ਅਸੀਂ ਉਸ ਅਣਜਾਣ ਪੁਣੇ ਵਿੱਚ ਆਪਣੇ ਸ਼ਿਸ਼ ਗੁਰੂ ਤੇ ਉਂਗਲ ਚੁੱਕਦੇ ਨੇ। ਸੋ ਸ਼ਿਸ਼ ਵੀ ਥੋੜਾ ਐਸਾ ਸੀ, ਸ਼ਿਸ਼ ਨਾਮ ਸਿੱਖ ਦਾ, ਚੇਲੇ ਦਾ। ਇੱਕ ਦਿਨ ਉਹਨੇ ਪੁੱਛ ਲਿਆ ਗੁਰੂ ਨੂੰ, ਕਹਿੰਦਾ ਵੀ ਗੁਰਦੇਵ ਜੀ ਮੈਂ ਤੇ ਮੇਰਾ ਮਿੱਤਰ ਦੋਵੇਂ ਇੱਕ ਸਮਾਨ ਆ, ਸ਼ਸਤਰ ਵਿੱਦਿਆ ਵਿੱਚ, ਘੋੜ ਸਵਾਰੀ ਵਿੱਚ, ਸੰਸਾਰ ਦੀਆਂ ਜਿਹੜੀਆਂ ਤੁਸੀਂ ਵਿੱਦਿਆ ਸਿਖਾਈਆਂ ਨੇ ਉਹ ਸਾਰੀਆਂ ਵਿੱਦਿਆ ਵਿੱਚ ਇੱਕੋ ਜਿਹੇ ਆ, ਕੋਈ ਫਰਕ ਨਹੀਂ, 19-21 ਦਾ ਵੀ ਫਰਕ ਨਹੀਂ। ਪਰ ਮੈਨੂੰ ਪ੍ਰਤੀਤ ਇਹ ਹੁੰਦਾ ਹੈ ਕਿ ਤੁਸੀਂ ਮੇਰੇ ਮਿੱਤਰ ਨੂੰ, ਨਾਲ ਦੇ ਨੂੰ, ਇਹਨੂੰ ਜ਼ਿਆਦਾ ਪਿਆਰ ਕਰਦੇ ਹੋ, ਸਨੇਹ ਕਰਦੇ ਹੋ, ਇਹਨੂੰ ਮਹਾਨ ਕਹਿੰਦੇ ਹੋ। ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਉਹਦੀ ਉਦਾਹਰਣ ਦਿੰਦੇ ਹੋ ਵੀ ਉਹ ਫਲਾਣਾ ਮੇਰਾ ਚੇਲਾ ਬੜਾ, ਉਹ ਮੇਰੀ ਉਦਾਹਰਣ ਕਿਉਂ ਨਹੀਂ ਦਿੰਦੇ, ਮੈਂ ਵੀ ਤੇ ਉਹਦੇ ਵਰਗਾ ਹੀ ਹਾਂ। ਤਾਂ ਗੁਰੂ ਨੇ ਕਿਹਾ ਵੀ ਬਿਲਕੁਲ, ਤੁਹਾਡੇ ਅੰਦਰ ਗੁਣਾ ਕਰਕੇ ਕੋਈ ਕਮੀ ਨਹੀਂ, ਇੱਕੋ ਜਿਹਾ ਹੈ, ਪਰ ਇੱਕ ਕਮਜ਼ੋਰੀ ਕਹਿ ਲਈਏ, ਇੱਕ ਤੇਰੇ ਪਾਸ ਉਹ ਵਸਤੂ ਨਹੀਂ ਜੋ ਉਹਦੇ ਅੰਦਰ ਭਾਵ ਹੈ। ਉਹ ਕਹਿੰਦਾ ਕਿਹੜਾ ਮੈਨੂੰ ਦੱਸੋ, ਮੈਂ ਉਹ ਵੀ ਬਣਾ ਲਾਂਗਾ। ਕਹਿੰਦੇ ਮੈਂ ਤੈਨੂੰ ਕੁਝ ਸਮੇਂ ਬਾਅਦ ਦੱਸਾਂਗਾ, ਇੱਕ ਪ੍ਰੀਖਿਆ ਪਾਵਾਂਗਾ ਤੇਰੇ ਤੇ, ਉਸ ਦੇ ਵਿੱਚ ਤੈਨੂੰ ਪਤਾ ਲੱਗੇਗਾ ਵੀ ਤੈਨੂੰ ਮੈਂ ਉਹਨੂੰ ਕਿਉਂ ਸ੍ਰੇਸ਼ਟ ਆਖਦਾ। ਉਹਨੇ ਕਿਹਾ ਠੀਕ ਹੈ। ਸਮਾਂ ਬੀਤ ਗਿਆ, ਉਹ ਕਈ ਦਿਨ ਗੁਜ਼ਰ ਗਏ, ਗੁਰੂ ਨੂੰ ਗੱਲ ਯਾਦ ਸੀ। ਉਹਨੇ ਕੀ ਕੀਤਾ, ਇੱਕ ਦਿਨ ਆਪਣੇ ਪਾਸ ਕਾਫੀ ਅਨਾਜ ਮੰਗਾਇਆ ਤੇ ਇੱਕ ਨਗਰ ਦੇ ਅੰਦਰ ਲੋਕ ਭੁੱਖੇ ਸਨ, ਉਹਨੇ ਅਨਾਜ ਦੀਆਂ ਦੋ ਢੇਰੀਆਂ ਲਾ ਦਿੱਤੀਆਂ ਗੁਰੂ ਨੇ, ਤੇ ਦੋਹਾਂ ਚੇਲਿਆਂ ਨੂੰ ਕਹਿ ਦਿੱਤਾ ਵੀ ਆਹ ਇੱਕ ਢੇਰੀ ਦਾ ਮਾਲਕ ਤੂੰ ਹੈ ਤੇ ਇੱਕ ਢੇਰੀ ਦਾ ਮਾਲਕ ਇਹ ਹੈ, ਤੁਸੀਂ ਦੋਵੇਂ ਇੱਕ ਇੱਕ ਢੇਰੀ ਦੇ ਇੱਕ ਇੱਕ ਬੋਲ ਦੇ ਮਾਲਕ ਹੋ, ਤੇ ਤੁਸੀਂ ਹੁਣ ਇਹਨਾਂ ਪਿੰਡ ਵਾਲਿਆਂ ਦੇ ਅੰਦਰ ਇਹਨਾਂ ਨੂੰ ਸਮਾਨ ਵੰਡਣਾ ਹੈ, ਇਹਨਾਂ ਨੂੰ ਦੇਣਾ ਹੈ, ਤੁਸੀਂ ਦਾਨੀ ਬਣ ਕੇ ਵਿਖਾਓ। ਉਹਨੂੰ ਵੱਡਾ ਦਾਨੀ ਕਿਹਾ ਜਾਂਦਾ ਸੀ, ਇਸ ਤਰ੍ਹਾਂ ਦਾ ਮਤਲਬ ਘਟਨਾ ਸਾਖੀ ਹੈ। ਕਹਿੰਦੇ ਦੋਵੇਂ ਸ਼ਿਸ਼ ਜਿਹੜੇ ਨੇ ਗੁਰੂ ਦੀ ਆਗਿਆ ਮੰਨ ਕੇ ਆਪੋ ਆਪਣੇ ਬੋਲ ਤੇ ਖਲੋ ਗਏ, ਆਪੋ ਆਪਣੇ ਵੱਲ ਆਵਾਜ਼ ਮਾਰੀ। ਜਿਹੜਾ ਪਹਿਲਾਂ ਸੀ ਜਿਹਨੂੰ ਮਨ ਅੰਦਰ ਰੋਸ ਸੀ ਵੀ ਮੈਨੂੰ ਜ਼ਿਆਦਾ ਕਿਉਂ ਨਹੀਂ ਤਰਜੀਹ ਦਿੰਦੇ, ਉਹਨੇ ਸਾਰੇ ਪਿੰਡ ਵਾਲੇ ਜਿਹੜੇ ਸਨ ਬੁਲਾ ਲਏ, ਲੈਣ ਲਵਾ ਲਏ, ਇਕੱਲੇ ਇਕੱਲੇ ਨੂੰ ਆਪਣੇ ਆਪ ਹੀ ਭਰ ਭਰ ਕੇ ਕਾਸੇ ਦੇ ਨਾਲ ਪਾਈ ਜਾਏ। ਉਹ ਭੀੜ ਚੋਂ ਕੋਈ ਅੱਗੇ ਆਵੇ, ਕੋਈ ਪਿੱਛੇ ਜਾਵੇ, ਕਦੀ ਕੋਈ ਪਹਿਲਾਂ ਆ ਜਾਏ, ਕੋਈ ਦੂਜਾ ਆ ਜਾਏ, ਉਹਨੂੰ ਕ੍ਰੋਧ ਆਈ ਜਾਏ, ਗੁੱਸਾ ਵੀ ਕਰੀ ਜਾਏ, ਨਾਲੇ ਵੰਡੀ ਜਾਏ, ਨਾਲੇ ਉਹਨਾਂ ਤੇ ਦੇਣ ਵਾਲਿਆਂ ਤੇ ਗੁੱਸਾ ਕਰੀ ਜਾਏ, ਥੱਕ ਗਿਆ, ਹਾਰ ਗਿਆ। ਤੇ ਉਹਨੇ ਜਿਉਂ ਤਿਉਂ ਕਰਕੇ ਗੁਰੂ ਦਾ ਹੁਕਮ ਮੰਨ ਕੇ ਬੋਲ ਨੂੰ ਵੰਡਿਆ, ਪਰ ਕਲਪ ਗਿਆ। ਜਦੋਂ ਦੂਜੇ ਦੀ ਵਾਰੀ ਆਈ, ਉਹਨੇ ਵੀ ਸਾਰਿਆਂ ਨੂੰ ਇਕੱਠਿਆਂ ਕੀਤਾ, ਨਗਰ ਦਾ ਜਿਹੜਾ ਮੌਤਬਾਰ ਸੀ ਉਹਨੂੰ ਬੁਲਾਇਆ, ਉਹਨੂੰ ਕਿਹਾ ਵੀ ਇਹ ਅਨਾਜ ਜਿਹੜਾ ਹੈ ਇਹਦਾ ਮਾਲਕ ਮੈਂ ਹਾਂ, ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ, ਪਰ ਨਾਲ ਹੀ ਹੁਕਮ ਹੋਇਆ ਵੀ ਇਹ ਸਾਰੇ ਨਗਰ ਵਿੱਚ ਸਮਾਨ ਵੰਡਣਾ ਹੈ, ਇਹ ਬੋਲ ਮੈਂ ਤੁਹਾਨੂੰ ਸਪੁਰਦ ਕਰਦਾ ਹੈ, ਤੁਹਾਡਾ ਹੈ, ਤੇ ਆਪਸ ਵਿੱਚ ਧਰਮ ਦੇ ਨਾਲ, ਇਮਾਨਦਾਰੀ ਦੇ ਨਾਲ, ਨਿਆਂ ਦੇ ਨਾਲ ਆਪਸ ਵਿੱਚ ਜਿਹੜਾ ਹੈ ਬਰਾਬਰ ਤਕਸੀਮ ਕਰ ਲਓ, ਇਹ ਤੁਹਾਡਾ ਹੈ। ਉਹ ਕਹਿ ਕੇ ਵਾਪਸ ਆ ਗਿਆ ਤੇ ਉਹਨੇ ਗੁਰੂ ਨੇ ਜਦੋਂ ਦੋਹਾਂ ਨੂੰ ਵੇਖਿਆ, ਇੱਕ ਕਲਪਿਆ ਹੋਇਆ, ਇੱਕ ਉਸੇ ਤਰ੍ਹਾਂ ਪ੍ਰਸੰਨ ਹੈ, ਤੇ ਗੁਰਦੇਵ ਨੇ ਉਹਨੇ ਕਿਹਾ ਵੀ ਵੇਖ ਆਹ ਫਰਕ ਹੈ। ਉਹ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਲੱਗੀ, ਫਰਕ ਕੀ? ਕਹਿੰਦੇ ਮੈਂ ਤੈਨੂੰ ਪਦਾਰਥ ਦਿੱਤਾ, ਤੇਰਾ ਪਦਾਰਥ ਤੂੰ ਲੋਕਾਂ ਵਿੱਚ ਵੰਡਿਆ, ਪਰ ਵੰਡਦਿਆਂ ਵੀ ਤੇਰੇ ਅੰਦਰ ਦੀ ਇਹ ਅਪਣਤ ਨਹੀਂ ਗਈ, ਇਹ ਮੇਰਾ ਹੈ, ਮੈਂ ਹੀ ਇਕੱਲੇ ਇਕੱਲੇ ਨੂੰ ਦੇਣਾ ਹੈ। ਤੂੰ ਕ੍ਰੁਝਿਆ ਵੀ, ਕ੍ਰੋਧਿਤ ਵੀ ਹੋਇਆ, ਤੂੰ ਸਾਰਿਆਂ ਵਿੱਚ ਇਹ ਵੀ ਜਨਾਇਆ ਖਲੋ ਕੇ ਕਿ ਆ ਮੇਰਾ ਹੈ, ਮੈਂ ਦਾਤਾ, ਮੈਂ ਤੁਹਾਨੂੰ ਦੇ ਰਿਹਾ। ਇਹਦੇ ਵਿੱਚ ਤੂੰ ਕਲਪਦਾ ਰਿਹਾ ਕਿਉਂਕਿ ਤੇਰੀ ਹਉਮੈ ਹਰ ਵਕਤ ਤੇਰੇ ਨਾਲ ਹਾਜ਼ਰ ਰਹੀ,
ਪਰ ਇਹਦੇ ਅੰਦਰ ਇਹ ਗੁਣ ਹੈ ਕਿ ਜਦੋਂ ਇਹਨੂੰ ਕਿਹਾ ਵੀ ਇਹਨੂੰ ਦਾਨ ਦੇਣਾ, ਇਹਨੇ ਉਸੇ ਵਕਤ ਉਹਨੂੰ ਦੇਖ ਕੇ ਪਿਛਾ ਨਹੀਂ ਵੇਖਿਆ, ਉਹਨਾਂ ਵਿੱਚ ਆਪਣੇ ਆਪ ਕਹਿ ਦਿੱਤਾ ਵੀ ਇਹਨੂੰ ਤਕਸੀਮ ਕਰ ਲਓ। ਕੋਈ ਕ੍ਰੋਧ ਨਹੀਂ ਆਇਆ, ਕੋਈ ਕਿਸੇ ਨਾਲ ਗੁੱਸਾ ਨਹੀਂ ਆਇਆ, ਕੋਈ ਕਿਸੇ ਦੇ ਨਾਲ ਵਾਦ ਵਿਵਾਦ ਨਹੀਂ ਕੀਤਾ, ਕਿਉਂਕਿ ਜੋ ਦੇਣਾ ਹੈ, ਜੋ ਪ੍ਰਦਾਨ ਕਰਨਾ ਹੈ, ਪ੍ਰਦਾਨ ਕਰਦਿਆਂ ਵੀ ਜੇ ਉਹਦੇ ਨਾਲ ਮੈਂ ਜੋੜ ਕੇ ਰੱਖਣੀ ਆ, ਫਿਰ ਦੁੱਖ ਹੀ ਦੇਗੀ, ਫਿਰ ਕਦੀ ਪ੍ਰਸੰਨਤਾ ਨਹੀਂ। ਇਹਦੇ ਭਾਵ ਇਹ ਹੈ ਸਾਕੀ ਤੋਂ ਕਿ ਹਰ ਵਕਤ ਮਨੁੱਖ ਦੀ ਮੈਂ ਉਹਦੇ ਨਾਲ ਚਿੰਬੜੀ ਰਹਿੰਦੀ ਹੈ, ਭਾਵੇਂ ਲੰਮਾ ਭਾਵੇਂ ਕੋਈ ਧਰਮ ਦਾ ਵੀ ਕਰਮ ਕਰਨਾ, ਪਰ ਜਿਹਦੇ ਅੰਦਰ ਇਹ ਭਾਵਨਾ ਆ ਗਈ, ਧਰਮ ਸਿਖਾਉਂਦਾ ਹੀ ਹੈ, ਭਗਤੀ ਸਿੱਖੀ ਦਾ ਭਾਵ ਹੀ ਇਹ ਹੈ, ਸਿੱਖਣ ਦਾ ਭਾਵ ਹੀ ਇਹ ਹੈ ਕਿ ਪਹਿਲਾਂ ਮੈਂ ਛੱਡਣੀ ਹੈ, ਆਪਣਤ ਛੱਡਣੀ ਹੈ। ਅਸੀਂ ਕਹਿੰਦੇ ਹਾਂ ਵੀ ਕੋਈ ਸਿੱਖਣ ਆਉਂਦਾ, ਭਾਵੇਂ ਕੋਈ ਵਿਦਿਆਰਥੀ ਹੈ, ਭਾਵੇਂ ਕੋਈ ਸਿੱਖਿਆਰਥੀ, ਕੋਈ ਗੁਣ ਲੈਣ ਆਉਂਦਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਆਹ ਗੁਣ ਲੈ ਲਿਆ, ਉਹ ਸਿੱਖ ਦਾ ਰੱਟਾ ਮਾਰਦਾ, ਪਰ ਨਹੀਂ। ਸਿੱਖਣ ਦਾ ਭਾਵ ਇਹ ਹੈ ਕਿ ਸਭ ਤੋਂ ਪਹਿਲਾਂ ਜੋ ਆਪਣੀ ਮੈਂ ਤੋਂ ਸਿੱਖਿਆ ਨਾ, ਉਹ ਮਿਟਾਉਣਾ ਹੈ, ਆਪਣਾ ਆਪਾਂ ਮਿਟਾਉਣਾ ਪਹਿਲਾਂ, ਫਿਰ ਸਿੱਖਿਆ ਜਾਏਗਾ। ਮੈਂ ਮਿਟਾ ਕੇ ਜੋ ਸਿੱਖਿਆ ਪ੍ਰਾਪਤ ਹੋਏਗੀ, ਉਹ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ, ਉਹਨੂੰ ਕੋਈ ਮਿਟਾ ਨਹੀਂ ਫਿਰ ਸਕੇਗਾ। ਪਰ ਇਹਦੇ ਲਈ ਗੁਰੂ ਦੀ ਕਿਰਪਾ, ਗੁਰੂ ਦਾ ਤਰਸ ਚਾਹੀਦਾ ਹੈ, ਤੇ ਇਹ ਅਰਦਾਸ ਚਾਹੀਦੀ ਜਿਵੇਂ ਪੰਚਮ ਪਾਤਸ਼ਾਹ ਜੀ ਨੇ ਸਿਖਾਈ ਹੈ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਮੰਨੀਏ, ਮੈਂ ਸਿਆਣਾ ਨਹੀਂ, ਮੈਂ ਚਤੁਰ ਨਹੀਂ, ਮੈਂ ਸੁਗੜ ਨਹੀਂ, ਉਹ ਪਰਮਾਤਮਾ ਸੁਗੜ ਸਿਆਣਾ ਹੈ, ਗੰਭੀਰ ਹੈ, ਸੁਜਾਨੀ ਸੱਜਣ ਹੈ, ਮਿੱਤਰ ਦਾ ਭਾਵ ਹੈ ਉਹਦੇ ਅੰਦਰ, ਚਤੁਰ ਹੈ, ਉਹ ਸੁਜਾਨੀ ਦਾ ਅਰਥ ਚਤੁਰ ਵੀ ਕੀਤਾ ਹੈ, ਸਿਆਣਪ ਵਾਲੀ ਚਤੁਰਾਈ, ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਰਗਾ ਸਿਆਣਾ ਕੋਈ ਨਹੀਂ, ਉਸ ਵਰਗਾ ਸੁਗੜ ਕੋਈ ਨਹੀਂ। ਹੇ ਵਾਹਿਗੁਰੂ, ਤੂੰ ਹੀ ਮੇਰੇ ਤਨ ਮਨ ਧਨ ਪਦਾਰਥਾਂ ਦਾ ਮਾਲਕ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੇਕੀ ਖਟਾਨੀ, ਉਸੇ ਨੇ ਹੀ ਮੇਰੇ ਦੁੱਖ ਤੇ ਸੁੱਖ ਨੂੰ ਸੁਣਿਆ ਹੈ, ਜੋ ਮੇਰੇ ਤੇ ਵਾਪਰਦਾ ਹੈ ਉਹਨੂੰ ਕੌਣ ਸੁਣਦਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਜਿਹਦਾ ਇਹ ਤਨ ਮਨ ਹੈ, ਜਿਹਦਾ ਹੀ ਸਾਰਾ ਕੁਝ, ਤੋ ਵਿਦ, ਫਿਰ ਸਮਝ ਲਓ ਇਹ ਤਰੀਕਾ ਜਿਹੜਾ ਹੈ ਨਿੱਕੀ ਖਟਾਨੀ, ਮੇਰੇ ਲਈ ਬਹੁਤ ਚੰਗੀ ਖੱਟੀ ਵਾਲੀ ਗੱਲ ਹੈ। ਖਟਾਨੀ ਦਾ ਅਰਥ ਇਹ ਵੀ ਕੀਤਾ ਹੈ ਕਿ ਬਣ ਗਈ ਹੈ, ਇਹ ਗੱਲ ਚੰਗੀ ਬਣ ਗਈ ਹੈ। ਜੇ ਵਾਹਿਗੁਰੂ ਪਰਮਾਤਮਾ ਹੀ ਮੇਰੇ ਦੁੱਖ ਸੁੱਖ ਦੇ ਅੰਦਰ ਮੇਰੀ ਪੁਕਾਰ ਨੂੰ ਸੁਣਦਾ ਹੈ, ਤੇ ਇਹ ਭਾਈ ਮੈਂ ਸਮਝਣਾ ਇਹ ਮੇਰੇ ਲਈ ਸਭ ਤੋਂ ਚੰਗੀ ਗੱਲ ਹੈ, ਕਿਉਂਕਿ ਜੇ ਉਹ ਮੇਰਾ ਦੁੱਖ ਸੁੱਖ ਸੁਣ ਲਏ, ਉਹ ਮੇਰੀ ਅੰਦਰ ਦੀ ਭਾਵਨਾ ਨੂੰ ਸੁਣ ਲਏ, ਤਾਂ ਫਿਰ ਮੈਨੂੰ ਕਿਸੇ ਹੋਰ ਨੂੰ ਸੁਣਾਉਣ ਦੀ ਜ਼ਰੂਰਤ ਕੀ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰੀ ਬੇਦਨ ਸੁਣਦਾ, ਮੇਰੀ ਪੁਕਾਰ ਸੁਣਦਾ ਹੈ, ਫਿਰ ਮੈਂ ਹੋਰ ਕਿਸੇ ਅੱਗੇ ਪੁਕਾਰ ਕਿਉਂ ਕਰਾਂ? ਮੈਂ ਹੋਰ ਕਿਸੇ ਅੱਗੇ ਜੋਦੜੀ ਕਿਉਂ ਕਰਾਂ? ਮੇਰੀ ਪੁਕਾਰ, ਮੇਰੀ ਜੋਦੜੀ ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ ਹੀ ਹੈ, ਕਿਉਂਕਿ ਉਹਦੇ ਤੋਂ ਬਿਨਾਂ ਜੇ ਕਿਸੇ ਹੋਰ ਅੱਗੇ ਜੋਦੜੀ ਕਰਾਂ, ਕਿਸੇ ਹੋਰ ਨੂੰ ਆਖਾਂ, ਤਾਂ ਦਤਾਰ ਜੀ ਕਹਿੰਦੇ ਹਰ ਕੋਈ ਆਪੋ ਆਪਣੀ ਗਰਜ ਦਾ ਮਾਰਿਆ ਹੋਇਆ, ਹਰ ਕੋ ਆਪੋ ਆਪਣੀ ਲੋੜ ਦੇ ਅੰਦਰ, ਉਹਨੂੰ ਕਿਸੇ ਹੋਰ ਦੀ ਗਰਜ ਹੈ। ਜਿਸ ਮਾਨੁਖ ਪਹਿ ਕਰੂੰ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਹਰ ਕੋਈ ਆਪੋ ਆਪਣੇ ਦੁੱਖ ਲੈ ਕੇ ਬੈਠਾ ਹੈ। ਅਸੀਂ ਕਿਸੇ ਨੂੰ ਆਪਣੀ ਬੇਨਤੀ, ਆਪਣੀ ਪੁਕਾਰ ਕਰੀਏ, ਆਪਣੀ ਅੰਦਰ ਦੀ ਅਵਸਥਾ ਦੱਸੀਏ, ਗੁਰਦੇਵ ਜੀ ਕਹਿੰਦੇ ਉਹ ਤੇਰੀ ਸਾਰ ਕੀ ਜਾਣੇਗਾ? ਬਿਮਾਰ ਨੂੰ ਬਿਮਾਰ ਦਾ ਹਾਲ, ਕਿਸੇ ਬਿਮਾਰ ਨੂੰ ਕੋਈ ਬਿਮਾਰ ਆਪਣਾ ਹਾਲ ਦੱਸੇ ਤੇ ਉਹ ਕੀ ਕਰੇਗਾ? ਵੱਧ ਤੋਂ ਵੱਧ ਹਮਦਰਦੀ ਦੇ ਸਕਦਾ, ਆਸ਼ਵਾਸਨ ਦੇ ਸਕਦਾ ਝੂਠਾ ਜਾ, ਪਰ ਉਹ ਕੋਈ ਉਪਚਾਰ ਤਾਂ ਨਹੀਂ ਨਾ ਕਰ ਸਕਦਾ, ਕਿਉਂਕਿ ਉਹ ਆਪ ਬਿਮਾਰ ਹੈ, ਉਹ ਆਪ ਰੋਗੀ ਹੈ। ਰੋਗੀ ਰੋਗੀ ਦੇ ਨਾਲ ਹਮਦਰਦੀ ਕਰ ਸਕਦਾ, ਉਹਦਾ ਉਪਚਾਰ ਨਹੀਂ ਕਰ ਸਕਦਾ, ਇਲਾਜ ਤੇ ਹਕੀਮ ਨਹੀਂ ਕਰਨਾ, ਵੈਦ ਨਹੀਂ ਕਰਨਾ। ਸੋ ਗੁਰਦੇਵ ਜੀ ਕਹਿੰਦੇ ਸਾਰੀ ਦੁਨੀਆਂ ਦੇ ਅੰਦਰ ਹੀ ਦੁੱਖ ਹੈ, ਸਾਰੀ ਦੁਨੀਆਂ ਦੇ ਅੰਦਰ ਹੀ ਸੰਤਾਪ ਹੈ, ਤੇ ਜੇ ਕੋਈ ਦੁਖੀ ਦੁਖੀ ਅੱਗੇ ਪੁਕਾਰ ਜਾ ਕੇ ਕਰੇ ਤੇ ਉਹਦੀ ਪੁਕਾਰ ਨੂੰ ਉੱਥੇ ਕੁਝ ਵੀ ਪ੍ਰਾਪਤ ਨਹੀਂ ਹੋਣਾ। ਤਾਂ ਹੀ ਗੁਰਦੇਵ ਨੇ ਕਿਹਾ ਸਾਰੇ ਹੀ ਸੰਸਾਰ ਅੰਦਰ ਕੋਈ ਹੈ ਜਿਹੜਾ ਸੁਖੀ ਹੈ? ਗੁਰਦੇਵ ਜੀ ਨੇ ਰਾਮਕਲੀ ਰਾਗ ਵਿੱਚ ਬੜਾ ਲੰਮਾ ਸ਼ਬਦ ਉਚਾਰਨ ਕੀਤਾ ਹੈ, ਸਮੇਂ ਦੇ ਅਵਤਾਰਾਂ ਦਾ ਜ਼ਿਕਰ ਵੀ ਕੀਤਾ ਹੈ ਵੀ ਦੁੱਖ ਕਿਸੇ ਨੂੰ ਨਹੀਂ ਛੱਡਦਾ। ਅਖੀਰ ਇੱਥੇ ਗੱਲ ਮੁਕਾ ਦਿੱਤੀ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਨ ਜਾਣ, ਅਵਰੀ ਕਰਮ ਨਾ ਲੇਖੇ ਲਾਏ। ਗੁਰਦੇਵ ਜੀ ਕਹਿੰਦੇ ਹੋਰ ਕੋਈ ਕਰਮ ਨਹੀਂ ਜਿਹੜਾ ਸੁੱਖ ਦੇ ਸਕਦਾ ਹੈ। ਜੇ ਕਿਸੇ ਨੇ ਸੁੱਖ ਦੇਣਾ ਤੇ ਉਹ ਕੀ ਹੈ? ਜੀ ਕੀ ਏਕੈ ਹੀ ਪਹਿਮਾਨੀ, ਜੀ ਕੀ ਜਿੰਦ ਦੀ ਸਾਡੇ ਅੰਦਰ ਦੀ ਏਕੈ ਹੀ, ਇੱਕ ਦੇ ਕੋਲ ਹੀ,
परमात्मा कोल ही पह मानी, एक परमात्मा कोल ही पह दा अर्थ है पास, परमात्मा दे पास ही साड़ी पुकार जिहड़ी है मन्नी जानी है, होर कोई नहीं मन्नदा, होर कोई नहीं जिहड़ा है उस साड़े अंदर दी बेदन नूं सुन के इन्ना समर्थ नहीं भी साड़ी अरदास नूं पूरियां कर दे। जी की एक है ही पह मानी, अवर जतन कर रहे बहु तेरे, तिन तिल नहीं कीमत जानी। कहिंदे होर भावे असी जिन्ने मर्जी यतन कर लईए परमात्मा तक पहुंच करन दे, परमात्मा तक पहुंचन दे, वाहिगुरु दे नाल संबंध जोड़न दे, जितने भी यतन ने तीर्थां दा रटन, जप तप करना, होर वर्त रखने, होर कई तरह दे धर्म दे कर्म करने, गुरदेव जी कहिंदे सब दी कीमत वाहिगुरु दी नज़र विच तिल मात्र है ही नहीं, रंचक मात्र भी नहीं है। किदी पुकार किदी कीमत वाहिगुरु दी नज़र विच है, जदों कोई उहदे अगे पुकार करदा है, अरदास करदा है, बेनती करदा है हिरदे तो, जदों भी कोई पुकारदा है ना, वाहिगुरु उस जीव दी पुकार सुनदा है, जीव दी, जीव दे अंदर जी की, जी दे अर्थ है जिहदे अंदर जिंद है, ते जिंद कल्ले मनुख दे पास ही नहीं, हालांकि अरदास शब्द जिहड़े मनुख दे कोल ने, पर जदों असीं बाणी पढ़दे हां बाणी विच गुरुदेव पिता महाराज सच्चे पातशाह जी ने उन्हां जीवां दा भी जिक्र किया है जिन्हां कोल शब्द है ही नहीं, जिन्हां नूं बोलना नहीं आउंदा, पर उह भी किते दुख विच आए ते उन्हां दी पुकार भी वाहिगुरु दे तक गई, हुण उन्हां किहड़ी पुकार कीती, उन्हां किवें कहा, मनुख ते कह सकदा है हाय रब्बा मैं मर गया मैनूं बचा आ मैनूं दुख है, पर गुरु साहिब कहिंदे अंतर आत्मा दी पुकार सब दी इक्को दी है, वाहिगुरु दे कोल जदों पुकार गए। गुरु तेग बहादुर महाराज ने खास करके उस उदाहरण नूं बड़ा अपने शब्दां दे विच लिया है, हाथी दी कुंचर दी, इह मिथिहासिक घटना है कि एक कुंचर एक हाथी जदों पानी विच तेंदुए ने ग्रस लिया ना उहदे पैरां नूं ते उहनूं डुब्बण लगा, उहने पानी विच कमल फुल चक के अपने सुंड नाल उतां वगाया ते परमेश्वर अगे पुकार कीती। हुण उहदी पुकार की सी, उहदे कोल किहड़े बोल सन, पर उहनूं जिंद तां सभ नूं प्यारी हुंदी है, अपनी अंतर आत्मा तों उस वक्त पुकार निकली जदों कोई सहारा ना मिलिया ते वाहिगुरु ने गज ग्रह ते छुट्टा, क्या उहदी भी पुकार सुन ली, उहदी भी अरदास सुन ली। बेअंत ऐसे जीव ने जिहड़े उस परमात्मा परमेश्वर अगे पुकारा करदे ने। इह वक्खरी गल है कि सानूं सिर्फ सानू तो अपना ही पता हुंदा, अपनी बोली दा पता, शब्दां दा ही पता है कोई शब्द नाल पुकार लिया कि नहीं, पर परमेश्वर जी कहिंदे ने भी ओह सब दी पुकार सुनदा है, होर कोई कीमत होर कोई कर्म उत्थों तक पहुंच नहीं कर सकदा। अमृत नाम निर्मोलक हीरा गुरदीनो मनतानी, वाहिगुरु दा नाम अमृत है, अमोलक हीरा है, उहदे वर्गा रतन कोई नहीं, उहदे वर्गा पदार्थ कोई नहीं, पर कदों मिलदा गुर, गुरु ने दीनो दित्ता मनतानी, ए मंत्र ये पदार्थ ये रतन है किदे कोल, गुरु कोल, जदों गुरु कृपा कर दे, धन गुरु रामदास जी कृपा कर दे ना, मेरा हीर है रतन नाम हर बसिया, गुर हाथ धरियो मेरा माथा, फिर नाम रतन नाल की होया, जन्म जन्म के किल बिख दुख उतरे, गुरु नाम दियो रिन लाथा, मेरे मन भज राम नाम सब अर्था, सारा कुछ ही नाम विच अर्थ अर्थ है, संसार दे जिन्ने सुख ने जिन्ने पदार्थ ने वो अर्थ विच आ जाते हैं, चार पदार्थ ने ना, धर्म अर्थ काम मोख, अर्थ दे अंदर संसार की सारी संपत्ति आ जाती है, धन पदार्थ आ जाते ने। गुरु साहब कहिंदे हे मेरे मना, नाम विच चार पदार्थ ने, तेनू जिस पदार्थ की लोड़ है तू नाम नू अर्थ रूप विच, आर्थिक तौर ते जे तू तंग है तू नाम नू पुकार, नाम नाल जुड़ गुरु की कृपा नाल, तेनू आर्थिक तौर ते परमात्मा मजबूत कर देगा। नाम जेड़ा है काम पूर्ण है, कामना पूर्ण है, कामना काम दा अर्थ है कामना पूर्ण, साडियां अंदर दियां कल्पना जिहड़ियां कोई होणगियां, इच्छा पूरक सर्व सुख दाता हर जाके वस है, काम तेना काम तेन गऊ भाव है जिहड़ी कामना पूरी करदी है, ते नाम काम तेनू गऊ वर्गा, जाके वस है काम तेना, सो ऐसा हर त्याई है मेरे जी अड़े ता सर्व सुख पाव है, मेरे मना जप मन सत नाम, सदा सत नाम हलत पलत मुख उजल होई है, नित त्याई है हर पुरख निरंजना। वो काम भी पूर्ण करदा, कामना भी पूरियां करदा, आर्थिक तौर ते भी मजबूत करदा, धर्म
ਧਰਮ ਦਾ ਅਰਥ ਹੈ ਧਾਰਨ ਕਰਨਾ, ਸੰਜਮ ਵਿੱਚ ਰਹਿਣਾ, ਆਪਣੇ ਫਰਜ਼ ਨੂੰ ਸਮਝਣਾ, ਇੱਕ ਪੰਥ ਤੇ ਤੁਰਨਾ, ਇੱਕ ਪ੍ਰਪਾਟੀ ਤੇ ਤੁਰਨਾ ਜਿਹੜੀ ਰੱਬ ਦੇ ਮਾਰਗ ਤੇ ਲੈ ਕੇ ਜਾਂਦੀ, ਸੱਚ ਦਾ ਸਹਾਰਾ ਲੈਣਾ। ਧਰਮ ਦਾ ਅਰਥ ਹੈ ਸੱਚ ਦਾ ਪੰਧੀ ਬਣਨਾ। ਜਿਹੜਾ ਨਾਮ ਵਾਲੇ ਪਾਸੇ ਤੁਰਦਾ ਨਾ, ਸਭ ਤੋਂ ਪਹਿਲਾਂ ਧਰਮੀ ਬਣਦਾ। ਜੇ ਉਹ ਸੱਚ ਦੇ ਮਾਰਗ ਤੇ ਨਹੀਂ ਤੁਰਿਆ, ਜੇ ਉਹ ਸੱਚ ਦਾ ਪੰਧੀ ਨਹੀਂ ਬਣਿਆ, ਉਹ ਨਾਮ ਵੀ ਨਹੀਂ ਅਰਾਧ ਸਕਦਾ, ਨਾਮੀ ਵੀ ਨਹੀਂ ਹੋ ਸਕਦਾ। ਸੋ ਨਾਮ ਮਨੁੱਖ ਨੂੰ ਧਰਮੀ ਬਣਾਉਂਦਾ ਹੈ, ਨਾਮ ਮਨੁੱਖ ਦੀਆਂ ਕਾਮਨਾਵਾਂ ਨੂੰ ਬੂਰ ਲਾਉਂਦਾ ਹੈ, ਨਾਮ ਮਨੁੱਖ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦਾ ਹੈ, ਤੇ ਨਾਮ ਮਨੁੱਖ ਨੂੰ ਮੁਕਤ ਵੀ ਕਰਦਾ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਉਹ ਮੋਖ ਦਾ ਵੀ ਦਾਤਾ ਹੈ, ਮੁਕਤੀ ਵੀ ਦਿੰਦਾ ਹੈ। ਸੰਸਾਰ ਵਿੱਚ ਹੋਰ ਕਿਸੇ ਪਾਸ ਵੀ ਇਹ ਸਮਰੱਥਾ ਨਹੀਂ। ਕਿਸੇ ਕੋਲ ਕੰਮ ਕਰਨ ਲੱਗ ਜੀ ਧਨੀ ਕੋਲ, ਧਨੀ ਕੀ ਦੇਗਾ? ਆਪਣੇ ਧਨ ਚੋਂ ਤੁਹਾਨੂੰ ਬਿਲਕੁਲ ਕੁਝ ਹਿੱਸਾ ਦੇ ਦੇਗਾ, ਜੋ ਨੌਕਰੀ ਬਣਦੀ ਚਾਕਰੀ ਬਣਦੀ ਆ ਥੋੜਾ ਬਹੁਤਾ ਵੱਧ ਦੇ ਦੇਗਾ। ਜੇ ਅਸੀਂ ਉਹਨੂੰ ਕਹੀਏ ਵੀ ਮੇਰੀਆਂ ਸਾਰੀਆਂ ਕਾਮਨਾ ਪੂਰੀਆਂ ਕਰ, ਉਹ ਕਹੇਗਾ ਭਰਾਵਾ ਭਾਵੇਂ ਮੈਂ ਅਰਬਾਂ ਪਤੀ ਖਰਬਾਂ ਪਤੀ ਆ, ਕਾਮਨਾ ਤੇ ਮੇਰੀਆਂ ਨੇ ਅਜੇ ਪੂਰੀਆਂ ਹੋਈਆਂ। ਉਹਨੂੰ ਅਸੀਂ ਜੇ ਕਹੀਏ ਵੀ ਮੈਨੂੰ ਇਹ ਧਰਮ ਚਾਹੀਦਾ, ਉਹ ਕਹੇਗਾ ਮੈਨੂੰ ਧਰਮ ਦਾ ਕੀ ਪਤਾ, ਮੈਂ ਤੈਨੂੰ ਧਰਮ ਹੀ ਕਿਵੇਂ ਬਣਾ, ਧਰਮ ਕਿਵੇਂ ਦੇ ਸਕਦਾ, ਮੁਕਤੀ ਕਿਵੇਂ ਦੇ ਸਕਦਾ, ਇਹ ਗੁਰੂ ਦੇ ਨਾਮ ਕੋਲ ਹੀ ਹੈ। ਇਸ ਕਰਕੇ ਦਾਤਾ ਜੀ ਨੇ ਕਿਹਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾ ਨੇ, ਗੁਰੂ ਨੇ ਇਹ ਮੰਤਰ ਦੇ ਦਿੱਤਾ ਨਾਮ ਰੂਪੀ ਰਤਨ ਨੂੰ ਸਾਂਭਣ ਦਾ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਰੋਂ। ਉਸ ਨਾਮ ਦੀ ਬਦੌਲਤ, ਉਸ ਗੁਰੂ ਮੰਤਰ ਦੀ ਬਦੌਲਤ ਮੇਰਾ ਮਨ ਡੋਲਦਾ ਨਹੀਂ, ਡਿੱਗਦਾ ਨਹੀਂ ਵਿਸ਼ੇ ਵਿਕਾਰਾਂ ਵਿੱਚ, ਹੁਣ ਪਤਨ ਵੱਲ ਨਹੀਂ ਜਾਂਦਾ ਮੇਰਾ ਮਨ, ਪਲੀਤ ਨਹੀਂ ਹੁੰਦਾ ਮੇਰਾ ਮਨ ਜਿਹੜਾ ਨਾਮੀ ਹੈ। ਉਹ ਕਹਿੰਦਾ ਮੇਰਾ ਮਨ ਹੁਣ ਨਾ ਡੋਲਦਾ ਹੈ, ਭਾਵ ਡੋਲਣ ਦਾ ਅਰਥ ਹੈ ਸੰਕਲਪ ਵਿਕਲਪ ਵਿੱਚ ਨਹੀਂ ਰਹਿੰਦਾ, ਡੋਲਣ ਦਾ ਅਰਥ ਹੈ ਭਰਮ ਵਿੱਚ ਨਹੀਂ ਪੈਂਦਾ ਵੀ ਆਹ ਕਰਾਂ ਕਿ ਆਹ ਕਰਾਂ, ਇੱਧਰ ਜਾਵਾਂ ਕਿ ਉੱਧਰ ਜਾਵਾਂ। ਸੰਸਾਰੀ ਮਨੁੱਖ ਤਾਂ ਡੋਲਦਾ, ਤੇ ਡਿੱਗੇ ਦਾ ਅਰਥ ਹੈ ਵੀ ਜਿਹੜਾ ਡੋਲਣ ਤੋਂ ਬਾਅਦ ਡਿੱਗ ਹੀ ਗਿਆ, ਜਿਹੜਾ ਕਿਸੇ ਵਿਸ਼ੇ ਵਿਕਾਰ ਦੀ ਖੱਡ ਵਿੱਚ ਫਸ ਗਿਆ, ਪਹਿਲਾਂ ਡੋਲਦਾ ਫਿਰ ਹੀ ਡਿੱਗਦਾ ਨਾ। ਪਰ ਗੁਰੂ ਸਾਹਿਬ ਕਹਿੰਦੇ ਨਾਮ ਡੋਲਣ ਹੀ ਨਹੀਂ ਦਿੰਦਾ, ਨਾਮ ਮਨੁੱਖ ਨੂੰ ਸਥਿਰ ਕਰ ਦਿੰਦਾ, ਉਹਦਾ ਨਿਸ਼ਚਾ ਸਹੀ ਹੋ ਜਾਂਦਾ, ਫਿਰ ਉਹ ਡੋਲਦਾ ਨਹੀਂ। ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਪੂਰਨ ਤੌਰ ਤੇ ਅੰਦਰੋਂ ਪਰਮਾਤਮਾ ਦੇ ਨਾਮ ਸਦਕਾ ਭੁੱਖਾਂ ਮਰ ਜਾਂਦੀਆਂ, ਜੀਵ ਦਾ ਮਨ ਤ੍ਰਿਪਤ ਹੋ ਜਾਂਦਾ, ਉਹ ਰੱਜ ਜਾਂਦਾ ਹੈ। ਉਹ ਜੋ ਬੀਚ ਹਮ ਤੁਮ ਕੱਛ ਹੋਤੇ ਤਿਨਕੀ ਬਾਤ ਬਿਲਾਨੀ, ਉਹ ਜੋ ਬੀਚ, ਉਹ ਜਿਹੜਾ ਮੇਰ ਤੇਰ ਦਾ ਫਰਕ ਸੀ ਨਾ ਪਹਿਲਾਂ, ਉਹ ਜੋ ਜੀਵ ਆਤਮਾ ਤੇ ਪਰਮਾਤਮਾ ਵਿੱਚ ਭਰਮ ਕਰਕੇ ਪੜਦਾ ਪਿਆ ਹੋਇਆ ਸੀ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਗੁਰੂ ਮੰਤਰ ਨਾਲ ਜਦੋਂ ਅੰਦਰ ਦ੍ਰਿੜ ਹੋ ਗਿਆ, ਉਹ ਜੋ ਬੀਚ ਉਹ ਜਿਹੜਾ ਵਿੱਚ ਪੜਦਾ ਪਿਆ ਹੋਇਆ ਸੀ ਮੇਰ ਤੇਰ ਦਾ, ਉਹ ਸਤਿਗੁਰੂ ਜੀ ਕਹਿੰਦੇ ਤਿੰਨ ਕੀ ਬਾਤ ਬਿਲਾਨੀ, ਬਿਲਾਨੀ ਦਾ ਅਰਥ ਬੀਤ ਗਈ, ਖਤਮ ਹੋ ਗਈ, ਉਹ ਕਹਿੰਦੇ ਗੱਲ ਹੀ ਮੁੱਕ ਗਈ, ਝਗੜਾ ਹੀ ਨਹੀਂ ਰਿਹਾ ਹੁਣ ਮੇਰ ਤੇਰ ਦਾ, ਮੇਰ ਤੇਰ ਮੁਕਾ ਦਿੱਤਾ, ਅਲੰਕਾਰ ਮਿਲ ਫੈਲੀ ਹੋਈ ਹੈ। ਕਿਵੇਂ ਮੁਕਾਇਆ ਜੀ, ਕਿਵੇਂ ਮੁੱਕਦਾ? ਗੁਰੂ ਸਾਹਿਬ ਨੇ ਬੜਾ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਅਲੰਕਾਰ, ਅਲੰਕਾਰ ਕਹਿੰਦੇ ਗਹਿਣੇ, ਸੋਨੇ ਦੇ ਗਹਿਣੇ ਜਦੋਂ ਬਣੇ ਹੁੰਦੇ ਨੇ, ਘੜੇ ਹੁੰਦੇ ਨੇ, ਉਹਨਾਂ ਦਾ ਨਾਂ ਵੱਖੋ ਵੱਖਰਾ ਹੁੰਦਾ, ਕੰਨਾਂ ਦੇ ਕਾਂਟੇ, ਨੱਕ ਦੀ ਨਥਨੀ, ਹੱਥ ਦਾ ਕੜਾ, ਪੈਰਾਂ ਦੀਆਂ ਪੰਜੇਬਾਂ, ਵੱਖੋ ਵੱਖਰੇ ਨਾਂ ਨੇ ਨਾ ਸੋਨੇ ਦੇ ਗਹਿਣਿਆਂ ਦੇ। ਪਰ ਜੇ ਸੁਨਿਆਰ ਕੋ ਲਿਜਾ ਕੇ ਉਹਨਾਂ ਸਾਰਿਆਂ ਨੂੰ ਕੁਠਾਲੀ ਵਿੱਚ ਪਾ ਦਈਏ ਤੇ ਉਹ ਕੀ ਬਣ ਜਾਏਗਾ? ਇੱਕ ਡਲੀ ਬਣ ਜਾਏਗੀ, ਸੋਨੇ ਦੀ ਡਲੀ, ਕੱਲਾ ਸੋਨਾ ਰਹਿ ਜਾਏਗਾ, ਆਕਾਰ ਮਿਟ ਜਾਣਗੇ। ਗੁਰਦੇਵ ਜੀ ਕਹਿੰਦੇ ਸਾਰੇ ਆਕਾਰ ਜਿਹੜੇ ਸਾਡੇ ਬਣੇ ਹੋਏ ਨੇ ਮਾਇਆ ਦੇ ਭੁਲੇਖੇ ਕਰਕੇ, ਪੜਦੇ ਕਰਕੇ ਨੇ। ਗੁਰੂ ਮੰਤਰ ਨਾਲ ਜਦੋਂ ਮੰਦਾ ਅੰਦੋ ਤ੍ਰਿਪਤ ਹੋ ਜਾਂਦਾ, ਉਹਨੂੰ ਫਿਰ ਇਹ ਪ੍ਰਤੀਤੀ ਹੋ ਜਾਂਦੀ ਕਿ ਸਾਰੇ ਇਹ ਰੂਪ ਪਰਮਾਤਮਾ ਦੇ ਨੇ, ਅਲੰਕਾਰ ਮਿਲ ਥੈਲੀ ਹੋਈ ਹੈ, ਸਾਰੇ ਇੱਕ ਹੋ ਜਾਂਦੇ ਨੇ, ਬ੍ਰਹਮ ਰੂਪ ਹੋ ਜਾਂਦੇ ਨੇ। ਤਾਂ ਤੇ ਕਨਿਕ ਵਖਾਨੀ, ਫਿਰ ਉਹਨੂੰ ਸਾਰੇ ਸੋਨਾ ਹੀ ਆਖਦੇ ਨੇ, ਕਾਂਟੇ ਪੰਜੀਬਾ ਨਹੀਂ ਆਖਦੇ। ਜਦੋਂ ਇੱਕ ਆਕਾਰ ਮਿਟ ਜਾਂਦਾ ਤੇ ਇੱਕ ਡਲਾ ਰਹਿ ਜਾਂਦਾ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਅੰਦਰੋਂ ਭਰਮ ਮਿਟ ਗਿਆ, ਫਿਰ ਸਾਰੇ ਪਾਸੇ ਕੀ ਰਹਿ ਜਾਂਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕੋਈ ਪਰਮਾਤਮਾ ਤੋਂ ਬਿਨਾਂ ਹੈ ਨਹੀਂ। ਸਗਲ ਬਨਸਪਤ ਮੈਂ ਬੈਸੰਤਰ, ਸਾਰੇ ਪਾਸੇ ਹੀ ਜਿਵੇਂ ਅੱਗ ਸਾਰੇ ਪਾਸੇ ਹੈ, ਸਗਲ ਦੁੱਧ ਮੈਂ ਘਿਓ, ਸਾਰੇ ਪਾਸੇ ਜਿਵੇਂ ਦੁੱਧ ਵਿੱਚ ਘਿਓ ਹੈ, ਬਨਸਪਤ ਵਿੱਚ ਅੱਗ ਹੈ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀਉ। ਕਹਿੰਦੇ ਸਾਰਿਆਂ ਵਿੱਚ ਫਿਰ ਉਹ ਜੋਤ ਦਿਸਦੀ ਹੈ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਜਦੋਂ ਅੰਦਰ ਨਾਮ ਦੀ, ਪਰਮੇਸ਼ਵਰ ਦੀ ਕਿਰਪਾ ਦੀ ਜੋਤ ਪ੍ਰਗਟ ਹੁੰਦੀ ਹੈ, ਸਹਿਜ ਸੁਖ ਪ੍ਰਾਪਤ ਹੁੰਦਾ ਹੈ, ਅੰਦਰ ਅਨਹਤ ਵਾਜੇ, ਸ਼ੋਭਾ ਦੇ ਵੱਜਦੇ ਹਨ, ਕਹੋ ਨਾਨਕ ਨਿਸ਼ਚਲ ਘਰ ਵਾਧਿਓ, ਫਿਰ ਮਨੁੱਖ ਆਪਣੇ ਮਨ ਰੂਪੀ ਘਰ ਨੂੰ ਨਿਸ਼ਚਲ ਕਰ ਲੈਂਦਾ।
ਨਾਮ ਨਾਲ ਮਨ ਬੰਨਿਆ ਜਾਂਦਾ ਹੈ, ਗੁਰ ਕੀਓ ਬੰਧਾਨੀ। ਤੇ ਨਾਮ ਨਾਲ ਜਿਹੜਾ ਮਨ ਬੰਨਿਆ ਜਾਂਦਾ, ਇਹਨੂੰ ਬੰਨਦਾ ਕੌਣ ਹੈ? ਕਹਿੰਦੇ ਇਹ ਬੰਨਣ ਦੇ ਸਮਰੱਥ ਕੱਲਾ ਗੁਰੂ ਹੈ। ਗੁਰ ਕੀਓ ਬੰਧਾਨੀ, ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਗੁਰੂ ਨੇ ਮੇਰੇ ਮਨ ਨੂੰ ਆਪਣੇ ਸ਼ਬਦ ਨਾਲ ਐਸਾ ਬੰਨਿਆ ਕਿ ਹੁਣ ਮੇਰਾ ਮਨ ਡੋਲਦਾ ਨਹੀਂ, ਮੇਰਾ ਮਨ ਭਟਕਦਾ ਨਹੀਂ, ਹੁਣ ਸਭ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਵੇਖਦਾ ਹੈ ਤੇ ਆਪਣੇ ਅੰਦਰ ਦੀ ਪੁਕਾਰ, ਆਪਣੇ ਅੰਦਰ ਦੀ ਗੱਲ ਹੁਣ ਹੋਰ ਕਿਸੇ ਨਾਲ ਕਿਵੇਂ ਕਰੇ? ਕੋਈ ਹੋਰ ਹੈ ਹੀ ਨਹੀਂ, ਦੂਜਾ ਹੋਵੇ ਤਾਂ ਆਖੀਏ। ਗੁਰੂ ਸਾਹਿਬ ਕਹਿੰਦੇ ਹੈ ਵਾਹਿਗੁਰੂ ਹੁਣ ਹੈ ਹੀ ਤੂੰ ਹੈ ਤੇ ਮੈਂ ਆਪਣੀ ਪੁਕਾਰ ਤੇਰੇ ਕੋਲ ਆਖਦਾ ਹਾਂ, ਤੂੰ ਹੀ ਮੇਰੇ ਦੁੱਖ ਸੁੱਖ ਦਾ ਦਾਤਾ ਸਾਂਝਾ ਸ਼ਰੀਕ ਹੈ, ਮੇਰੇ ਦੁੱਖ ਸੁੱਖ ਦਾ ਸਾਂਝੀ ਵਾਲ ਹੈ, ਮੈਂ ਤੇਰੇ ਅੱਗੇ ਹੀ ਆਪਣੀ ਪੁਕਾਰ ਰੱਖਦਾ ਹਾਂ ਤੇ ਤੂੰ ਕਦੀ ਮੈਨੂੰ ਡੋਲਣ ਨਾ ਦਈ, ਡਿੱਗਣ ਨਾ ਦਈ, ਤੇਰੇ ਨਾਮ ਦੀ ਜੋਤ, ਤੇਰੀ ਸੱਤਿਆ ਦੀ ਜੋਤ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਏ। ਇਹ ਅਰਦਾਸ, ਇਹ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਘਰੋਂ ਨਾਮਦਾਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ, ਭੁੱਲਾਂ ਚੁੱਕਾਂ ਦੀ ਖਿਮਾ, ਸਾਰੇ ਪਿਆਰ ਸਤਿ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਾ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਨੂ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੌਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੀ ਅਨਹ ਤੂਰੇ, ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ ਚੰਗੇ।

이제 분의 순한 사트리아가는 와이글디카 갈사 와이글디키 파티.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨਿੱਕੀ ਖਟਾਨੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਹਿਬ ਦੀ ਮਾਰੇ ਬਖਸ਼ੀ ਆਪ ਸਕਦੇ ਹਾਂ, ਮਤੇ ਲੈ ਕੇ ਮਾਰੇ ਡਿੱਗੀ ਹੋਏ ਤੁਹਾਨੂੰ ਮਾਰਦੇ ਹੋਏ ਹਾਂ। ਪਿੱਤਰ ਗਵਾਣੀ ਆ ਸੱਚੀ ਵਾਲੇ ਸੰਪੂਰਨ ਕੀਤੇ ਸਰਵ ਕੀਤੇ ਨੇ ਉਪਰੰਤ ਅੱਜ ਤੱਕ ਨਵੀਂ ਦੀ ਕਥਾ ਵਿਚਾਰ ਦੋਵਾਂ ਵੀ ਹੱਥੋਂ ਸਰਵ ਕੀਤੀ ਹੈ। ਅਰਦਾਸ ਵਿੱਚ ਹਾਜ਼ਰ ਆਪਣੇ ਪਰਮਾਰੇ ਬਖਸ਼ੇ ਪਿੱਤਰ ਨਾਮੇ ਸਰਵ ਕੀਤੇ ਹਨ। ਸਤਿ ਸ੍ਰੀ ਦਾਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸੰਗ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਡੱਡੀ ਵਾਸਤੇ ਅੱਜ ਪ੍ਰਸਰਣ ਕਰ ਰਹੇ ਹੋ। ਭਾਈ ਸਾਹਿਬ ਆਪ ਜੀ ਠੀਕ 10 ਵਜੇ ਤੱਕ ਡੱਡੀ ਵਾਸਤੇ ਅੱਜ ਸੰਗਤ ਕਰਾਉਣਗੇ। ਅਸ਼ਾਦਾ ਪ੍ਰਸਰਣ ਕਰੋ। ਪਿਛਾ ਸਿੰਘ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਸਖੀ ਚੱਲ ਰਹੀ ਹੈ ਨਾਥ ਸਾਲ ਸੌ ਸਾਲ ਦੀ, ਉਹ 'ਚ ਬੇਅੰਤ ਮਾਇਆ ਲੱਗ ਰਹੀ ਹੈ ਅਤੇ ਉਹ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਬਾਰੇ ਚਰਨਾਂ 'ਚ ਪੇਟਾ ਕਰ ਰਹੇ ਨੇ। ਬਟ ਭਾਗੇ ਹਨ ਜਿਨ੍ਹਾਂ ਜਿਨ੍ਹਾਂ ਨੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ। ਜ਼ਰੂਰ ਮਾਇਆ ਦੇ ਕੇ ਆਪਾਂ ਸਫਲ ਕਰੋ ਅਤੇ ਸਾ ਜੋ ਕਰਦੇ ਇਸ ਨੂੰ ਆਪਾਂ ਸਾਰੇ ਸਿਆਣਾ ਸ਼ਕਤ ਨੂੰ ਸਪੂਰਨ ਕਰ ਸਕੀਏ। ਸਤ ਸੰਗਤ ਦੀ ਜੋ ਲੜੀਵਾਰ ਸਹਿਜ ਪਾਠ ਨੇ ਇਹਨਾਂ ਦਾ ਗੁੱਟੇ ਨੂੰ ਸੱਚੇ ਪਾਠ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਨੇੜੇ, ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਸ਼ਹੀਦੀ ਪੁਰਬ ਦੇ ਨੇੜੇ ਜਾ ਕੇ ਭੋਗ ਪੈਣੇ ਨੇ। ਸੋ ਜਿਨ੍ਹਾਂ ਜਿਨ੍ਹਾਂ ਨੇ ਘਰ ਸਹਿਜ ਪਾਠ ਆਰੰਭ ਕੀਤੇ ਨੇ ਜਾਂ ਹੋਰ ਘਰ ਕੁਝ ਕਰਨਾ ਚਾਹੁੰਦੇ ਨੇ, ਉਹ ਜ਼ਰੂਰ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣੇ ਨਾਂ ਅਤੇ ਨੰਬਰ ਜ਼ਰੂਰ ਲਿਖਵਾ ਦਿਓ। ਸੋ ਸਤ ਸੰਗਤ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੇ ਸਮਝੂ ਟਾਈਮ ਫਿਰ ਪਹੁੰਚ ਕੇ ਆਪ ਜ਼ਰੂਰ ਇਸ ਸਦਾ ਉਠਾਉਣ ਦਾ ਯਤਨ ਕਰੋ। ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਆਪ ਸੰਤ ਨਿਹਾਲ ਦੀਆਂ ਪਾਰਨੀਆਂ 2 ਜੂਨ ਨੂੰ। ਜੂਨ 4 ਨੂੰ ਹੈ ਅਟੈਕ ਆਉਣ ਅਕਾਲ ਤਖ਼ਤ 1984 ਵਾਲਾ। ਸਤ ਸੰਗਤ ਜੀ ਉਸ ਸਮੇਂ ਜੋ ਪਿਆਰ ਸਮਾਂ ਬੀਤਿਆ ਸੀ ਉਹ ਜਿਨ੍ਹਾਂ ਨੇ ਉਹ ਵੇਖਿਆ ਜਾਂ ਸਹਾਰਿਆ ਜਿਨ੍ਹਾਂ ਸਿਰ 'ਤੇ ਲੰਘਿਆ ਉਹਨਾਂ ਨੂੰ ਪਤਾ। ਸੋ ਸਤ ਸੰਗਤ ਜੀ ਉਸ ਸਮੇਂ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ, ਉਹਦੀ ਆਣ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਬੱਚਿਆਂ ਨੇ ਬੀਬੀਆਂ ਨੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ। ਅਸੀਂ ਉਹਨਾਂ ਨੂੰ ਜ਼ਰੂਰ ਸਤ ਸੰਗਤ ਬੱਚਿਆਂ ਨੂੰ ਛੱਡ ਪਾ ਕੇ 4 ਜੂਨ ਨੂੰ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੀਏ। ਬਾਕੀ ਸਤ ਸੰਗਤ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਭਾਈ ਮਨਮੋਹਨ ਭਾਈ ਮੋਹਕਮ ਸਿੰਘ ਜੀ ਦਾ। ਸੋ ਆਪ ਜ਼ਰੂਰ ਹਾਜ਼ਰੀਆਂ ਭਰੋ ਭਾਈ ਮੁੱਖ ਜੀ ਦੇ ਜਨਮ ਦਿਨ 'ਤੇ, ਆਪ ਜ਼ਰੂਰ ਹਾਜ਼ਰੀਆਂ ਭਰ ਕੇ ਉਹਨਾਂ ਦੱਸੇ ਹੋਏ ਮਾਰਗ ਨੂੰ ਅਪਣਾਉਣ ਵਾਸਤੇ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਕਿਰਪਾ ਸਦਕਾ ਪਾਵਨ ਪਵਿੱਤਰ ਸ੍ਰੀ ਸਹਿਜ ਪਾਠ ਅੱਜ ਆਪਾਂ 184 ਅੰਗ ਤੋਂ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 184 ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਜ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਉੜੀ ਗੁਆਰੇਰੀ ਮਹੱਲਾ ਪੰਜਵਾਂ।

ਦੁੱਖ ਦਰਦ ਭ੍ਰਮ ਦੁੱਖ ਦਰਦ ਭਰਮ ਭਉ ਨਸਿਆ ਕਰਨਹਾਰ ਨਾਨਕ ਮਨ ਵਸਿਆ ਗਉੜੀ ਮਹੱਲਾ ਪੰਜਵਾਂ।

ਛੰਦ ਪਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮ ਜਾਲ, ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ।

ਜੋ ਚਾਲੈ ਨਾਲੇ ਤੇ ਸਹਿ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀ।

ਢੀਲ ਨਾ ਪਰੀ ਜਾ ਗੁਰ ਫੁਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੈ ਕਹੁ ਨਾਨਕ ਜੋ ਗੁਰ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਓ ਬੇਲਾ ਕਾ ਹਉ ਬਲ ਜਾਉ ਜਿਤ ਮੇਰਾ ਮਨ ਜਪੈ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ

ਮਹਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਹੀ ਬਿਨ ਭਗਵੰਤ ਨਾਹੀ ਅਨਕੂਏ ਮਾਰੈ ਰਾਖੈ ਏਕੋ ਸੋਈ ਰਹਾਉ ਗੁਰ ਕੇ ਚਰਨ ਹਿਰਦੈ ਉਰਧਾਰੁ ਅਗਨ ਸਾਗਰ

ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮਹਿਲੇਕ ਰਵ ਰਹਿਆ ਸਰਬੱਤਰ ਸੁਆਮ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ

ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸਰਨ ਉਦਰਹਿ ਜਨ ਕੋਟ ਰਹਾਉ ਜੇਤੇ ਜੀ ਤੇਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਕਨੇਰੇ ਜੋ ਕਿਛ

ਸ੍ਰੀ ਨਾਨਕ ਜਾਕੂ ਨਦਰ ਕਰੇ। ਗੌੜੀ ਮਹੱਲਾ ਪੰਜਵਾਂ, ਹਿਰਦੈ ਚਰਨ ਕਮਲ ਪ੍ਰਭ ਧਾਰੀ, ਪੂਰੇ ਸਤਿਗੁਰ ਮਿਲ ਨਿਸਤਾਰੇ, ਗੋਵਿੰਦ ਗੁਣ ਗਾਵ ਉਹ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ, ਰਾਉ ਦੁਲਭ ਦੇ ਹੋਈ ਪਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ, ਜਤ ਕਤ ਦੇਖੋ ਤਤ ਰਿਹਾ ਸਮਾਏ, ਨਾਨਕ ਦਾਸ ਹਰ ਕੀ ਸਰਨਾਏ। ਗੌੜੀ ਮਹੱਲਾ ਪੰਜਵਾਂ।

ਗੁਰ ਭੇਟਤ ਹਰ ਸਿਉਂ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਚਰਨਾਂ ਵਿਚ ਬੈਠ ਕੇ, ਘਰਾਂ ਵਿਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਨਿੱਤਾਂ ਪ੍ਰਤੀ ਆਪ ਜੀ ਜੁੜਦੇ ਹੋ, ਹਾਜ਼ਰੀਆਂ ਭਰਦੇ ਹੋ। ਗੁਰੂਦੇਵ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਰਹਿਮਤਾਂ ਕਰਕੇ ਨਿਵਾਜਨ। ਪੜੀ ਸੁਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਵਿਚ ਗੁਰੂਦੇਵ ਜੀ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਦੇਣਗੇ ਜੀ। ਭੁੱਲਾ ਨਾ ਚਿਤਾਰਦੇ ਪਿਆਰ ਸਤਿ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੀ ਭੇਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾ ਲਿਆਰੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪੇਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਲਾਗੇ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ 'ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ 'ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ

परमेश्वर से प्रार्थना करता हूं।

0: Yeah.
1: Yeah.
0: Yeah.
1: Yeah.

Thank you.

দিয়ে কাজ শেষ হবে।

पत्र है गुरु प्रसाद नामक जप है।

ਜਾਂਦਾ

क्या मैं रचे ये जाना साफ़ ना बचे

ಒಂದು

ਗਿਆਨ

charge

Thank you.

Yeah, so

ఆయన తండ్రి స్వార్థ

ਕਰੋ

دی کلا تیرے بانے سر دلا. واہ گرو جی کا خالصہ.

ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਅਤੇ 14 ਜਨਵਰੀ ਨੂੰ ਮਾਘੀ ਹੈ ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦਰਾਉਣਾ ਹੈਗਾ ਆਓ ਹੁਣ ਕੀਰਤਨ ਸ਼ਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ